0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਰੇਡੀਓ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਦਿਲੋਂ ਬਹੁਤ ਬਹੁਤ ਸਵਾਗਤ ਹੈ ਦੋਸਤੋ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਜਿਹਨੂੰ ਮੈਂ ਲੈ ਕੇ ਆ ਰਹੀ ਹਾਂ ਜੀ SBS ਦੇ ਮੈਲਬਰਨ ਸਟੂਡੀਓ ਤੋਂ ਲਾਈਵ। ਹਮੇਸ਼ਾ ਵਾਂਗ ਹੋਣਗੀਆਂ ਜੀ ਪੰਜਾਬੀਆਂ ਨਾਲ, ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ ਤੇ ਸੁਣਾਂਗੇ ਨਵੇਂ ਪੁਰਾਣੇ ਪੰਜਾਬੀ ਗਾਣੇ। ਪਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਾਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਹਮੇਸ਼ਾ ਵਾਂਗ ਸ਼ੁਰੂਆਤ ਕਰਾਂਗੇ ਜੀ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ। ਕੁਝ ਕੁ ਮਿੰਟਾਂ ਵਿੱਚ ਲਵਾਂਗੇ ਜੀ ਦੇਸ਼ ਦੁਨੀਆ ਦੀ ਖਬਰ ਸਾਰ, ਉਹ ਵੀ ਪੰਜਾਬੀ ਵਿੱਚ। ਤੇ ਨਾਲ ਹੀ ਇੱਕ ਵੱਡੀ ਖਬਰ ਬਣੀ ਹੋਈ ਹੈ ਜੀ ਵੀਜ਼ਾ ਬਦਲਾਵਾਂ ਬਾਰੇ। 1 ਜੁਲਾਈ ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਇਆ ਤੇ ਇਸ ਨਵੇਂ ਵਿੱਤੀ ਵਰ੍ਹੇ ਵਿੱਚ ਆਸਟ੍ਰੇਲੀਆ ਨੇ ਲਗਭਗ ਸਾਰੇ ਵੀਜ਼ਾ ਕੈਟੇਗਰੀਜ਼ ਦੀ ਜਿਹੜੀ ਫੀਸ ਹੈ ਉਹ ਵਧਾ ਦਿੱਤੀ ਹੈ। ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੀ ਜਿਹੜੀ ਫੀਸ ਹੈ ਉਹ ਥੋੜ੍ਹੀ ਬਹੁਤ ਨਹੀਂ ਸਗੋਂ ਬਹੁਤ ਬਹੁਤ ਵਧੀਆ। ਪਰ ਇੰਨੀਆਂ ਫੀਸਾਂ ਬਦਲਣ ਤੋਂ ਬਾਅਦ ਵੀ ਕੀ ਕੁਝ ਕੀਤਾ ਜਾ ਸਕਦਾ, ਕਿਹੜੇ ਰਸਤੇ ਹਜੇ ਵੀ ਖੁੱਲ੍ਹੇ ਨੇ, ਇਸ ਬਾਰੇ ਕਰਾਂਗੇ ਚਰਚਾ ਮਾਹਰਾਂ ਦੇ ਨਾਲ। ਇਸ ਤੋਂ ਇਲਾਵਾ ਅੱਜ ਤੁਹਾਨੂੰ ਲੈ ਚੱਲਾਂਗੇ ਜੀ ਸ਼ੈਪਟਨ, ਤੇ ਸ਼ੈਪਟਨ ਵਿੱਚ ਸਾਡੇ ਸਾਥੀ ਮੌਜੂਦ ਨੇ ਜਿਨ੍ਹਾਂ ਨੇ ਸ਼ੈਪਟਨ ਵਿੱਚ ਇੱਕ ਬਹੁਤ ਹੀ ਸਕਸੈਸਫੁਲ ਮੋਟਲ ਓਨਰ ਯਾਨੀ ਕਿ ਇੱਕ ਕਾਰੋਬਾਰੀ ਦੇ ਨਾਲ ਗੱਲ ਕੀਤੀ ਹੈ, ਤੇ ਉਸ ਕਾਰੋਬਾਰੀ ਦੇ ਨਾਲ ਸਿਰਫ ਉਹਨਾਂ ਦੀ ਸਫਲਤਾ ਬਾਰੇ ਜਾਂ ਉਹਨਾਂ ਦੇ ਸਫ਼ਰ ਬਾਰੇ ਗੱਲ ਨਹੀਂ ਕੀਤੀ, ਉਹਨਾਂ ਤੋਂ ਉਹਨਾਂ ਦੀ ਸਫਲਤਾ ਦੀ ਕੁੰਜੀ ਵੀ ਮੰਗੀ ਹੈ ਤੇ ਜਾਣਾਂਗੇ ਜੀ ਸਫਲ ਕਾਰੋਬਾਰ ਦੇ ਰਾਜ਼। ਇਸ ਤੋਂ ਇਲਾਵਾ ਦਿਨ ਹੈ ਜੀ ਸ਼ੁੱਕਰਵਾਰ ਯਾਨੀ ਕਿ ਲਹਿੰਦੇ ਪੰਜਾਬ ਦਾ ਦਿਨ, ਚੱਲਾਂਗੇ ਲਹਿੰਦੇ ਪੰਜਾਬ ਵੱਲ ਵੀ ਤੇ ਸੁਣਾਂਗੇ ਸਾਡੇ ਸਾਥੀ ਮਸੂਦ ਮੱਲੀ ਤੋਂ ਕਿ ਅੱਜ ਦਾ ਕਿਹੜਾ ਅਖਾਣ ਹੈ, ਕਿਉਂਕਿ ਇਸ ਨਵੀਂ ਪੋਡਕਾਸਟ ਸੀਰੀਜ਼ ਅਖਾਣ ਕਹਾਣੀ ਦੇ ਜ਼ਰੀਏ ਅਸੀਂ ਜਾਣਦੇ ਹਾਂ ਜੀ ਭੁੱਲੇ ਵਿਸਰੇ ਪੰਜਾਬੀ ਅਖਾਣਾਂ ਬਾਰੇ, ਉਹਨਾਂ ਦੇ ਇਤਿਹਾਸ ਬਾਰੇ ਤੇ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕਿੰਨੀ ਕੁ ਲੋੜ ਹੈ, ਕੀ ਮਹੱਤਤਾ ਹੈ, ਉਹਦੇ ਬਾਰੇ ਵੀ ਜਾਣਨ ਪਾਵਾਂਗੇ। ਪਰ ਇਹ ਸਾਰਾ ਕੁਝ ਤਾਂ ਮੈਂ ਤੁਹਾਨੂੰ ਸੁਣਾਉਣਾ ਹੈ, ਪਰ ਤੁਹਾਡੇ ਲਈ ਵੀ ਖਾਸਮ ਖਾਸ ਗਿਫਟ ਲੈ ਕੇ ਆਏ ਹਾਂ ਜੀ। ਕਰਨ ਔਜਲਾ ਪੰਜਾਬੀ ਸਿੰਗਰ, ਸੁਣਿਆ ਤੇ ਤੁਸੀਂ ਹੋਣਾ ਹੀ ਹੈ ਤੇ ਫੈਨ ਵੀ ਬਹੁਤ ਨੇ ਕਰਨ ਔਜਲਾ ਦੇ। ਕਰਨ ਔਜਲਾ ਦਾ ਕੌਂਸਰਟ ਹੋ ਰਿਹਾ ਜੀ, ਇੱਕ ਨਹੀਂ ਬਹੁਤ ਸਾਰੇ ਕੌਂਸਰਟਸ ਹੋ ਰਹੇ ਨੇ, ਤੇ ਉਸ ਕੌਂਸਰਟ ਦੀ ਫ੍ਰੀ ਟਿਕਟਾਂ ਦੇ ਰਿਹਾ SBS ਪੰਜਾਬੀ ਆਪਣੇ ਸਰੋਤਿਆਂ ਨੂੰ। ਤੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਜੀ ਕਰਨ ਔਜਲਾ ਦੇ ਕੌਂਸਰਟ ਦੀ ਫ੍ਰੀ ਟਿਕਟਾਂ, ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇਣਾ ਹੈ ਕਿ ਵਟ ਮੇਕਸ ਯੂ ਦ ਬਿਗੈਸਟ ਕਰਨ ਔਜਲਾ ਫੈਨ। ਤੁਸੀਂ ਕਰਨ ਔਜਲਾ ਦੇ ਜੇ ਫੈਨ ਹੈਗੇ ਹੋ ਤੇ ਕਿਉਂ ਤੁਸੀਂ ਸਭ ਤੋਂ ਵਧੀਆ ਫੈਨ ਹੋ, ਕੀ ਪਸੰਦ ਹੈ, ਕਿਉਂ ਪਸੰਦ ਹੈ, ਇਹਦੇ ਬਾਰੇ ਤੁਸੀਂ ਲੇਖ ਭੇਜੋ, ਵੀਡੀਓ ਭੇਜੋ, ਫੋਟੋ ਭੇਜੋ, ਕੋਈ ਕਹਾਣੀ ਗੱਲਬਾਤ ਭੇਜੋ, ਕੁਛ ਵੀ, ਖੁੱਲ੍ਹਾ ਸੱਦਾ ਹੈ। ਤੁਸੀਂ ਕਰਨ ਔਜਲਾ ਦੇ ਵੱਡੇ ਫੈਨ ਕਿਉਂ ਹੋ, ਇਸ ਬਾਰੇ ਲਿਖ ਕੇ ਭੇਜੋ ਪੰਜਾਬੀ punjabi.program program@sbs.com.au ਉੱਤੇ ਦੱਸਣਾ ਹੈ ਜੇ ਕੋਈ ਦਿਲਚਸਪ ਕਿੱਸਾ। ਸਭ ਤੋਂ ਦਿਲਚਸਪ ਜਿਹੜੀ ਐਂਟਰੀ ਹੋਏਗੀ ਉਹਨੂੰ ਦਿੱਤੇ ਜਾਣਗੇ ਜੀ ਫ੍ਰੀ ਡਬਲ ਪਾਸ, ਯਾਨੀ ਕਿ ਦੋ ਦੋ ਟਿਕਟਾਂ ਕੌਂਸਰਟ ਦੀਆਂ ਮੁਫਤ। ਤੇ ਜੇ ਸ਼ੋਅ ਦੇ ਦੌਰਾਨ ਵੀ ਤੁਸੀਂ ਕਰਨੀ ਹੋਵੇ ਗੱਲਬਾਤ, ਕੋਈ ਮਨਪਸੰਦ ਦਾ ਸੁਣਨਾ ਹੋਵੇ ਗਾਣਾ, ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439976707 0439-7697-0439-799-760। ਜਦੋਂ ਤੱਕ ਤੁਸੀਂ ਕਰ ਰਹੇ ਹੋ ਜੀ SMS, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲ ਰਾਤ ਦੇ ਪੇਸ਼ ਨੇ 3 ਜੁਲਾਈ 2026 ਦਿਨ ਸ਼ੁੱਕਰਵਾਰ ਦੀਆਂ ਚੋਣ ਦੀਆਂ ਖਬਰਾਂ। ਇੱਕ ਆਸਟ੍ਰੇਲੀਅਨ ਨਾਗਰਿਕ ਉੱਤੇ ਗਾਜ਼ਾ ਵਿੱਚ ਜੰਗੀ ਅਪਰਾਧ ਕਰਨ ਦੇ ਦੋਸ਼ ਲਗਾਏ ਗਏ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਇਹਨਾਂ ਦੋਸ਼ਾਂ ਦਾ ਮੁਲਾਂਕਣ ਕਰ ਰਹੀ ਹੈ। ਗਾਰਡੀਅਨ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਆਸਟ੍ਰੇਲੀਅਨ ਸੈਂਟਰ ਫਾਰ ਇੰਟਰਨੈਸ਼ਨਲ ਜਸਟਿਸ ਦੁਆਰਾ ਇੱਕ ਸੰਖੇਪ AFP ਨੂੰ ਸੌਂਪਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਸੰਖੇਪ ਵਿੱਚ ਗਾਜ਼ਾ ਵਿੱਚ ਇੱਕ IDF ਬਟਾਲੀਅਨ ਵੱਲੋਂ 2023 ਅਤੇ 2024 ਵਿੱਚ ਕੀਤੇ ਗਏ ਕਥਿਤ ਯੁੱਧ ਅਪਰਾਧਾਂ ਦੇ ਵੇਰਵੇ ਹਨ, ਜਿਸ ਦੇ ਵਿੱਚ ਇੱਕ ਆਸਟ੍ਰੇਲੀਅਨ ਫੌਜੀ ਵੀ ਸ਼ਾਮਲ ਹੈ। ਉੱਥੇ ਹੀ ਸੰਘੀ ਸਰਕਾਰ ਨੇ ਨਵੇਂ ਸੋਸ਼ਲ ਮੀਡੀਆ ਪਾਬੰਦੀ ਕਾਨੂੰਨ ਦਾ ਵੀ ਪ੍ਰਸਤਾਵ ਦਿੱਤਾ, ਜਦਕਿ ਵਿਪੱਖ ਨੇ ਇਸ ਉੱਤੇ ਇੱਕ 8 ਹਫ਼ਤਿਆਂ ਦੀ ਸੈਨੇਟ ਜਾਂਚ ਦੀ ਮੰਗ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਆਸਟ੍ਰੇਲੀਆ ਦੇ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਲਈ ਸੋਸ਼ਲ ਮੀਡੀਆ ਪਾਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ। ਸਰਕਾਰ ਮੁਤਾਬਕ ਪ੍ਰਸਤਾਵਿਤ ਤਬਦੀਲੀਆਂ ਟੈਕਨੋਲੋਜੀ ਕੰਪਨੀਆਂ ਲਈ ਜੁਰਮਾਨੇ ਦੁੱਗਣੇ ਕਰਨ ਅਤੇ ਈ ਸੇਫਟੀ ਕਮਿਸ਼ਨ ਨੂੰ ਮਜ਼ਬੂਤ ਜਾਂਚ ਸ਼ਕਤੀਆਂ ਦੇਣ ਲਈ ਤਿਆਰ ਕੀਤਾ ਗਿਆ, ਜਦੋਂ ਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਗੱਠਜੋੜ ਬੱਚਿਆਂ ਲਈ ਮਜ਼ਬੂਤ ਸੁਰੱਖਿਆ ਦਾ ਸਮਰਥਨ ਤਾਂ ਕਰਦਾ ਹੈ, ਪਰ ਨਾਲ ਹੀ ਇਹ ਵੀ ਚਾਹੁੰਦਾ ਹੈ ਕਿ ਕਾਨੂੰਨ ਬਣਨ ਤੋਂ ਪਹਿਲਾਂ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ। ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਸੰਘੀ ਸਰਕਾਰ ਦੇ ਪ੍ਰਸਤਾਵਿਤ ਜੂਏਬਾਜ਼ੀ ਇਸ਼ਤਿਹਾਰ ਸੁਧਾਰਾਂ ਦਾ ਵੀ ਬਚਾਅ ਕੀਤਾ। ਇਸ ਕਾਨੂੰਨ ਨੂੰ ਗੱਠਜੋੜ ਅਤੇ ਗ੍ਰੀਨਜ਼ ਦੇ ਸਮਰਥਨ ਦੇ ਨਾਲ ਸੈਨੇਟ ਦੀ ਜਾਂਚ ਲਈ ਭੇਜਿਆ ਗਿਆ ਸੀ। ਇਹ ਕਾਨੂੰਨ ਟੈਲੀਵਿਜ਼ਨ, ਰੇਡੀਓ, ਆਨਲਾਈਨ ਪਲੇਟਫਾਰਮਾਂ ਉੱਤੇ ਖੇਡਾਂ ਵਿੱਚ ਜੂਏਬਾਜ਼ੀ ਇਸ਼ਤਿਹਾਰਾਂ ਉੱਤੇ ਵਿਆਪਕ ਨਵੀਆਂ ਤਬਦੀਲੀਆਂ ਲਾਗੂ ਕਰੇਗਾ, ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸੁਧਾਰ ਜੂਏਬਾਜ਼ੀ ਦੇ ਕਾਰਨ ਹੋਣ ਵਾਲੇ ਨੁਕਸਾਨਾਂ ਨੂੰ ਘਟਾਉਣ ਲਈ ਕਾਫ਼ੀ ਨਹੀਂ ਹਨ। ਹਿਰਾਸਤ ਤੋਂ ਬਾਹਰ ਆਉਣ ਤੋਂ ਬਾਅਦ ਆਦਿਵਾਸੀ ਔਰਤਾਂ ਨੂੰ ਸਥਾਈ ਰਿਹਾਇਸ਼ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੇ ਲਈ ਇੱਕ ਨਵੇਂ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਬੇਘਰ ਹੋਣ, ਹਿੰਸਾ ਅਤੇ ਅਪਰਾਧ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਦੀ ਮਦਦ ਕਰੇਗਾ। ਲੀਗਲ ਏਡ ਨਿਊ ਸਾਊਥ ਵੇਲਜ਼ ਐਬਰੀਜਨਲ ਵਿਮੈਨ ਲੀਵਿੰਗ ਕਸਟਡੀ ਸਰਵਿਸਿਜ਼ ਦਾ ਕਹਿਣਾ ਹੈ ਕਿ ਉਹਨਾਂ ਨੇ ਸਾਬਕਾ ਕੈਦੀਆਂ ਲਈ ਸਥਿਰ ਰਿਹਾਇਸ਼ ਪ੍ਰਾਪਤ ਕਰਨ ਲਈ ਇੱਕ ਸਫਲ ਪਾਇਲਟ ਪ੍ਰੋਗਰਾਮ ਉੱਤੇ ਕੰਮ ਕੀਤਾ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। UK ਵਿੱਚ 8 ਲੋਕਾਂ ਨੂੰ ਉਹਨਾਂ ਪੁਰਸ਼ਾਂ ਦੇ ਇੱਕ ਅੰਤਰਰਾਸ਼ਟਰੀ ਨੈੱਟਵਰਕ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜੋ ਪੁਰਸ਼ ਕਥਿਤ ਤੌਰ ਉੱਤੇ ਔਰਤਾਂ ਨੂੰ ਨਸ਼ੀਲੇ ਪਦਾਰਥ ਦੇ ਕੇ ਉਹਨਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਇਹ ਆਦਮੀ ਆਪਣੀ ਜਾਣ ਪਛਾਣ ਦੀਆਂ ਔਰਤਾਂ ਦੇ ਨਾਲ ਕਰਦੇ ਸੀ, ਜਿਨ੍ਹਾਂ ਵਿੱਚ ਰਿਸ਼ਤੇਦਾਰ, ਸਾਥੀ, ਪਤਨੀ ਸ਼ਾਮਲ ਹਨ। ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ ਜੋ ਅੰਤਰਰਾਸ਼ਟਰੀ ਅਪਰਾਧ ਦੀ ਵੀ ਜਾਂਚ ਕਰਦੀ ਹੈ ਦਾ ਕਹਿਣਾ ਹੈ ਕਿ ਉਸਨੇ ਫੋਮ ਅਤੇ ਇਸ ਦੀਆਂ ਸ਼ਾਖਾਵਾਂ ਨਾਲ ਜੁੜੇ 270 ਤੋਂ ਵੱਧ ਵਿਅਕਤੀਆਂ ਦੀ ਪਛਾਣ ਵੀ ਕਰ ਲਿੱਤੀ ਹੈ। ਉੱਥੇ ਹੀ ਲੰਡਨ ਦੇ ਨੈਸ਼ਨਲ ਆਰਕਾਈਵਜ਼ ਨੇ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਨਾਮੇ ਦੀ ਇੱਕ ਦੁਰਲੱਭ ਕਾਪੀ ਦੀ ਖੋਜ ਦਾ ਖੁਲਾਸਾ ਕੀਤਾ। ਆਰਕਾਈਵ ਮੁਤਾਬਕ ਇਹ ਦਸਤਾਵੇਜ਼ 4 ਜੁਲਾਈ 1776 ਨੂੰ ਅਸਲ ਦਸਤਾਵੇਜ਼ ਉੱਤੇ ਦਸਤਖਤ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਛਾਪਿਆ ਗਿਆ ਸੀ, ਤਾਂ ਜੋ ਇਹ ਖਬਰ ਫੈਲਾਈ ਜਾ ਸਕੇ ਕਿ 13 ਬਾਗੀ ਉੱਤਰੀ ਅਮਰੀਕੀ ਕਲੋਨੀਆਂ ਨੇ ਬ੍ਰਿਟੇਨ ਨਾਲ ਸੰਬੰਧ ਤੋੜ ਦਿੱਤੇ ਨੇ। ਹੁਣ ਗੱਲ ਭਾਰਤ ਦੀ, ਜਿੱਥੇ ਦੀ ਕੇਂਦਰ ਸਰਕਾਰ ਇੱਕ ਨਵੇਂ ਕਾਨੂੰਨ ਉੱਤੇ ਕੰਮ ਕਰ ਰਹੀ ਹੈ। ਇਸ ਕਾਨੂੰਨ ਤਹਿਤ ਵਰਚੁਅਲ ਪ੍ਰਾਈਵੇਟ ਨੈੱਟਵਰਕ ਭਾਵ VPN ਪ੍ਰਦਾਤਾਵਾਂ ਨੂੰ ਘਟਾਉਣ ਲਈ ਕੰਮ ਕੀਤਾ ਜਾਵੇਗਾ। ਇਹ ਫੈਸਲਾ 2022 ਵਿੱਚ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੋਂਸ ਟੀਮ ਦੁਆਰਾ ਇੱਕ ਵਿਵਾਦਪੂਰਨ ਨਿਰਦੇਸ਼ ਤੋਂ ਬਾਅਦ ਆਇਆ, ਜਿਸ ਵਿੱਚ VPN ਸੇਵਾ ਪ੍ਰਦਾਤਾਵਾਂ ਨੂੰ ਉਹਨਾਂ ਦੇ ਨਾਮ, ਈਮੇਲ, ਸੰਪਰਕ ਨੰਬਰ ਅਤੇ IP ਪਤੇ ਸਮੇਤ ਵੱਡੀ ਮਾਤਰਾ ਵਿੱਚ ਡੇਟਾ ਸਟੋਰ ਕਰਨ ਦੀ ਲੋੜ ਸੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼, ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: ਇਨਕਰੀਜ਼ ਹੁੰਦੀ ਹੈ ਨਾ ਯੂਜੂਲੀ ਇਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ 4 ਤੋਂ 5% ਹੁੰਦੀ ਹੈ ਪਰ ਇਸ ਵਾਰ ਤਾਂ ਆਲਮੋਸਟ 25% ਤੱਕ ਮੋਸਟ ਆਫ ਦ ਸਬ ਕਲਾਸਿਸ ਦੇ ਵਿੱਚ ਜਿਹੜਾ ਹਾਈਕ ਹੈ ਉਹ ਦੇਖਣ ਨੂੰ ਮਿਲ ਰਿਹਾ ਪ੍ਰਾਈਸ ਇਨਕਰੀਜ਼ ਹੈ ਨਾ ਉਹਨੇ ਸੀਪੀਆਈ ਨੂੰ ਫੋਲੋ ਨਹੀਂ ਕੀਤਾ ਸਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ ਟੀਆਰ ਜਿਹਦੀ ਫੀਸ ਡਿਪਾਰਟਮੈਂਟ ਨੇ ਸਿਰਫ 2 ਤੋਂ 3 ਮਹੀਨੇ ਪਹਿਲਾਂ ਡਬਲ ਕੀਤੀ ਸੀ 2300 ਤੋਂ 4600 ਕੀਤੀ ਸੀ ਹੁਣ ਉਹ ਵੀ ਵੱਧ ਕੇ $5,750 ਹੋ ਗਈ ਹੈ ਸੋ ਫਰੋਮ 4600 ਤੋਂ 5750 ਹੋ ਗਈ ਹੈ ਤੇ ਜੇ ਤੁਸੀਂ ਮੈਰਿਡ ਹੋ ਤੇ ਅਰਾਊਂਡ $8,000 ਲਾਓਗੇ ਤੁਸੀਂ ਆਪਣੀ ਟੀਆਰ ਤੇ ਜੇ ਤੁਹਾਡੇ ਕੋਲ ਡਿਪੈਂਡੈਂਟਸ ਨੇ ਤੇ ਯੂ ਆਰ ਲੁਕਿੰਗ ਐਟ ਅਰਾਊਂਡ $10,000 ਜਸਟ ਟੂ ਅਪਲਾਈ ਟੈਂਪਰੇਰੀ ਰੈਜੀਡੈਂਸ ਵੀਜ਼ਾ ਸਬ ਕਲਾਸ 485 ਪਰਟੀਕੁਲਰ ਸਬ ਕਲਾਸ ਦੇ ਲਈ ਜ਼ਿਆਦਾ ਸ਼ੌਕਿੰਗ ਇਸ ਲਈ ਹੈ ਕਿਉਂਕਿ ਇਹਦੀ ਫੀਸ ਹੁਣੇ ਹੁਣੇ ਡਬਲ ਹੋਈ ਸੀ 2300 ਤੋਂ ਜਿਵੇਂ ਮੈਂ ਦੱਸਿਆ 4600 ਹੋਈ ਸੀ ਤੇ ਹੁਣ ਅਗੇਨ ਇਹ ਫੀਸ ਜਿਹੜੀ ਹੈ ਉਹ ਵੱਧ ਗਈ ਹੈ ਇਸ ਤੋਂ ਬਾਅਦ ਜੇ ਅਸੀਂ ਵਰਕ ਵੀਜ਼ਿਆਂ ਦੀ ਗੱਲ ਕਰੀਏ ਸਬ ਕਲਾਸ 482 ਉਹਦੀ ਫੀਸ ਹੁਣ $4,015 ਹੋ ਗਈ ਹੈ ENS ਇੰਪਲੋਇਰ ਨੋਮੀਨੇਸ਼ਨ ਸਕੀਮ ਸਬ ਕਲਾਸ 186 ਇਹਦੀ ਫੀਸ ਪਹਿਲਾਂ $4,910 ਇਹਦੀ ਵੀ ਫੀਸ ਵੱਧ ਕੇ $6,140 6140 ਹੋ ਗਈ ਹੈ ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਇਹੋ ਜਿਹੀ ਵੀ ਸਬ ਕਲਾਸ ਹੈਗੀ ਹੈ ਜਿਹਦੀ ਫੀਸ ਵਿੱਚ ਆਲਮੋਸਟ 200% ਵਾਧਾ ਹੋਇਆ ਬ੍ਰਿਜਿੰਗ ਵੀਜ਼ਾ ਬੀ ਜੋ ਕਿ ਇੱਕ ਬਹੁਤ ਹੀ ਸਿੰਪਲ ਜਿਹੀ 1-2 ਪੇਜ ਦੀ ਐਪਲੀਕੇਸ਼ਨ ਹੈ ਜਿਹਦੇ ਵਿੱਚ ਜੇ ਕਿਸੇ ਨੇ ਟਰੈਵਲ ਕਰਨਾ ਹੈ ਤੇ ਉਹ ਬ੍ਰਿਜਿੰਗ ਵੀਜ਼ਾ ਏ ਤੇ ਹੈ ਤੇ ਉਹਨੂੰ ਬ੍ਰਿਜਿੰਗ ਵੀਜ਼ਾ ਬੀ ਅਪਲਾਈ ਕਰਕੇ ਟਰੈਵਲ ਰਾਈਟਸ ਮਿਲਦੇ ਨੇ ਉਹ ਟਰੈਵਲ ਰਾਈਟਸ ਅਪਲਾਈ ਕਰਨ ਦੀ ਫੀਸ ਪਹਿਲਾਂ $190 ਹੁੰਦੀ ਸੀ ਹੁਣ ਉਹ 575 ਹੋ ਗਈ ਹੈ
1: ਵੀਜ਼ਾ ਕਰਾਫਟ ਮਾਈਗ੍ਰੇਸ਼ਨ ਤੋਂ ਨਵਨੀਤ ਸਿੰਘ ਨੇ ਇਸ ਵੱਡੇ ਵਾਧੇ ਦੇ ਪਿੱਛੇ ਮੁੱਖ ਕਾਰਨਾਂ ਬਾਰੇ ਦੱਸਿਆ
2: ਹੁਣ ਇਹ ਬਿਲਕੁਲ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਾਂ ਮਹਿੰਗਾਈ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਇਹ ਹੁਣ ਮੋਰ ਆਫ ਮਾਈਗ੍ਰੇਸ਼ਨ ਪਾਲਿਸੀ ਦੇ ਤਹਿਤ ਜਿਹੜੀ ਗਵਰਨਮੈਂਟ ਕੰਮ ਕਰ ਰਹੀ ਹੈ ਉਹਦੇ ਤਹਿਤ ਇਹ ਜਿਹੜੇ ਅਨਸੈਸਰੀ ਕਿ ਨਜਾਇਜ਼ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ 4 ਹੀ ਕਾਰਨ ਹੁੰਦੇ ਆ ਜਦੋਂ ਤੁਸੀਂ ਫੀਸ ਇਨਕਰੀਜ਼ ਕਰਦੇ ਹੋ ਪਹਿਲਾ ਹੁੰਦਾ ਜੀ ਕੋਸਟ ਰਿਕਵਰੀ ਵੀ ਤੁਹਾਡੇ ਆਪਦੇ ਖਰਚੇ ਵੱਧ ਗਏ ਆ ਤਨਖਾਹਾਂ ਤੁਸੀਂ ਵਧਾਉਣੀਆਂ ਲੋਕਾਂ ਦੀਆਂ ਜਿਹੜੇ ਤੁਹਾਡੇ ਲਈ ਕੰਮ ਕਰਦੇ ਆ ਕੇਸ ਆਫਿਸਰ ਰਾਈਟ ਤੇ ਉਹਨਾਂ ਨੂੰ ਵਧਾਉਣ ਵਾਸਤੇ ਤੁਸੀਂ ਥੋੜਾ ਬਹੁਤਾ ਇਨਕਰੀਜ਼ ਕਰਦੇ ਹੋ ਫਿਰ ਇੱਕ ਹੁੰਦਾ ਜੀ ਮਹਿੰਗਾਈ ਦੇ ਨਾਲ ਨਾਲ ਬਾਕੀ ਚੀਜ਼ਾਂ ਵੱਧ ਰਹੀਆਂ ਤੇ ਥੋੜਾ ਫੀਸ ਵੀ ਵਧੂਗੀ ਤੀਜਾ ਹੁੰਦਾ ਜੀ ਬਜਟ ਕਿ ਤੁਹਾਡੇ ਥਰੂ ਰੈਵਨਿਊ ਜਨਰੇਟ ਕੀਤਾ ਜਾ ਰਿਹਾ ਤੁਹਾਡੇ ਕੋਲੋਂ ਪੈਸੇ ਲੈ ਕੇ ਮਤਲਬ ਟੈਕਸ ਪੇਅਰ ਤੇ ਬੋਝ ਨਹੀਂ ਪਾਉਣਾ ਜੀ ਜਿਹੜੇ ਵੀਜ਼ਾ ਐਪਲੀਕੈਂਟਸ ਹੈ ਉਹਨਾਂ ਕੋਲ ਪੈਸੇ ਕਢਾਓ ਔਰ ਚੌਥਾ ਪਾਰਟ ਹੁੰਦਾ ਜੀ ਉਹ ਹੈਗਾ ਮਾਈਗ੍ਰੇਸ਼ਨ ਪਾਲਿਸੀ
1: ਗਿੰਨੀ ਕੋਚਰ ਦੇ ਮੁਤਾਬਕ ਸਟੂਡੈਂਟ ਵੀਜ਼ਾ ਲੈ ਕੇ ਆਸਟ੍ਰੇਲੀਆ ਆਉਣ ਤੋਂ ਬਾਅਦ ਵੱਖ ਵੱਖ ਵੀਜ਼ਿਆਂ ਤੋਂ ਹੁੰਦੇ ਹੋਏ ਪੀਆਰ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਇਸਦਾ ਸਭ ਤੋਂ ਵੱਡਾ ਨੁਕਸਾਨ ਹੋਵੇਗਾ
0: ਕਲਾਇੰਟਸ ਆਰ ਐਕਚੁਅਲੀ ਸੋ ਐਂਜੀਅਸ ਟੂ ਨੋ ਕਿ ਓਕੇ ਹੁਣ ਉਹਨਾਂ ਨੇ ਇਹ ਜਿਹੜਾ ਗੈਪ ਵਿੱਚ ਆਇਆ ਕਿ ਉਹਨਾਂ ਨੂੰ ਖੜੇ ਪੈਰੀ ਜਿਹੜਾ ਇੰਨਾ ਖਰਚਾ ਹੋਰ ਪੈ ਗਿਆ ਉਹਨਾਂ ਨੇ ਕਿਵੇਂ ਕਵਰ ਅਪ ਕਰਨਾ ਹੈ ਕਿਉਂਕਿ ਸਟੂਡੈਂਟਸ ਕੋਲ ਵਰਕ ਰਾਈਟਸ ਤਾਂ ਵਧੇ ਨੇ ਵਰਕ ਰਾਈਟਸ ਤਾਂ ਉਹੀ 48 ਆਵਰਸ ਇਨ ਅ ਫੋਰਟਨਾਈਟ ਹੈ ਤੇ ਉਹਨਾਂ ਦੇ ਲਈ ਇਹ ਮਨੀ ਫੋਕ ਆਊਟ ਕਰਨਾ ਇਟ ਹੈਜ਼ ਬਿਕਮ ਅ ਬਿਗ ਡੀਲ ਉਹ ਸਾਰੇ ਸਟੂਡੈਂਟਸ ਜਿਹਨਾਂ ਨੇ TR ਪਾਉਣੀ ਹੈ ਉਹਨਾਂ ਲਈ ਚੀਜ਼ਾਂ ਬਹੁਤ ਜ਼ਿਆਦਾ ਔਖੀਆਂ ਕੀਤੀਆਂ ਜਾ ਰਹੀਆਂ ਜਿਹੜਾ ਉਹ ਵੀਜ਼ਾ ਨੂੰ ਹਾਸਿਲ ਕਰਨਾ ਹੈ ਬਾਏ ਪੇਇੰਗ ਸੱਚ ਹਿਊਜ ਅਮਾਊਂਟ ਆਫ ਵੀਜ਼ਾ ਐਪਲੀਕੇਸ਼ਨ ਫੀਸ ਉਹ ਚਾਹ ਰਹੇ ਨੇ ਕਿ ਵਰਕ ਵੀਜ਼ਾ ਤੇ ਬਹੁਤ ਘੱਟ ਤੋਂ ਘੱਟ ਲੋਕੀ ਰਹਿਣ ਡਿਪਾਰਟਮੈਂਟ ਇਹ ਵੀ ਚਾਹ ਰਿਹਾ ਕਿ ਲੋਕੀ ਜ਼ਿਆਦਾ ਬ੍ਰਿਜਿੰਗ ਵੀਜ਼ਾ ਤੇ ਨਹੀਂ ਰਹਿਣ ਜਿਹਨੂੰ ਇਹ ਵੀਜ਼ਾ ਹੋਪਿੰਗ ਵੀ ਕਹਿੰਦੇ ਨੇ ਵੀ ਇੱਕ ਵੀਜ਼ਾ ਤੋਂ ਦੂਸਰੇ ਵੀਜ਼ੇ ਤੇ ਜਾਣਾ ਇਸ ਟਾਈਮ ਤੇ ਇਹ ਲੱਗ ਰਿਹਾ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਇੱਕ ਸਟੂਡੈਂਟ ਵੀਜ਼ੇ ਤੋਂ ਦੂਜੇ ਸਟੂਡੈਂਟ ਵੀਜ਼ਾ ਤੇ ਜਾਣਾ ਜ਼ਿਆਦਾ ਆਸਾਨ ਕੀਤਾ ਹੈ ਐਸ ਪਰ ਦ ਫੀਸ ਰਾਦਰ ਦੈਨ ਕਿ ਉਹ ਕਿਸੇ ਹੋਰ ਵੀਜ਼ੇ ਤੇ ਜਾਣ
1: ਉੱਥੇ ਹੀ ਨਵਨੀਤ ਦਾ ਮੰਨਣਾ ਹੈ ਕਿ ਇੰਪਲੋਈ ਸਪੌਂਸਰ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ
2: ਜਿਹੜੇ ਜੈਨੂਅਨ ਲੋਕ ਕੰਮ ਕਰ ਰਹੇ ਆ ਚਾਹੇ ਉਹ 482 ਵੀਜ਼ਾ ਵਾਸਤੇ ਸੀ ਜਾਂ 186 ਵੀਜ਼ਾ ਵਾਸਤੇ ਸੀਗੇ ਉਹ ਵੈਸੇ ਵੀ ਇੰਪਲੋਈ ਨੂੰ ਸਪੌਂਸਰ ਕਰਨ ਚੋਂ ਹਿਚਕਦੇ ਸੀਗੇ ਸਿਰਫ ਇਹ ਵੀਜ਼ਾ ਐਪਲੀਕੇਸ਼ਨ ਦੀ ਗੱਲ ਨਹੀਂ ਹੈ ਇਹ ਇੱਕ ਜਿਹੜੀ ਉਹਨਾਂ ਨੂੰ ਮਿਨੀਮਮ ਸੈਲਰੀ ਦੇਣੀ ਪੈਂਦੀ ਹੈ ਉਹਦੇ ਵੀ ਇੱਕ ਕਾਰਨ ਹੈ ਸੋ ਉਹ ਵੀ ਵਧਾ ਕੇ ਹੁਣ ਇਹਨਾਂ ਨੇ ਆਲਮੋਸਟ 80,000 ਨੂੰ ਟੱਚ ਕਰਤੀ ਹੈ ਹੁਣ ਇੱਕ ਆਸਟ੍ਰੇਲੀਅਨ ਉੱਥੇ ਕੰਮ ਕਰੀ ਜਾਂਦਾ 65,000-70,000 ਤੇ ਉਹ ਕਹਿੰਦੇ ਆ ਵੀ ਚਾਹੇ ਉਹ ਇੰਪਲੋਈ ਨੂੰ ਸਪੌਂਸਰ ਕਰਨਾ ਵੀ ਚਾਹੁੰਦੇ ਆ ਲੇਕਿਨ ਉਹ ਹਮੇਸ਼ਾ ਉਹਨਾਂ ਦਾ ਕੁਐਸਚਨ ਹੁੰਦਾ ਕਿ ਜੇ ਮੇਰੇ ਬਾਕੀ ਇੰਪਲੋਈਸ ਨੂੰ ਪਤਾ ਲੱਗ ਗਿਆ ਤੇ ਵੀ ਮੈਂ ਇਹਨੂੰ ਐਕਸਟਰਾ ਕਿਉਂ ਪੇ ਕਰਾਂ ਤੇ ਜਿੱਦਾਂ ਜਿੱਦਾਂ ਇਹ ਕੋਸਟ 482 ਵੀਜ਼ਾ ਦੀ ਫੀਸ ਵਧਾ ਕੇ 186 ਵੀਜ਼ਾ ਦੀ ਫੀਸ ਵਧਾ ਕੇ ਇਹ ਕਰ ਰਹੇ ਹਨ ਤਾਂ ਉਹਦੇ ਨਾਲ ਜਿਹੜਾ ਹੈ ਇੰਪਲੋਇਰ ਉਹ ਪਹਿਲਾਂ ਹੀ ਹੱਥ ਖਿੱਚਣੇ ਸ਼ੁਰੂ ਕਰ ਦੇਣਗੇ
1: ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਦਲਾਅ ਇੱਕ ਚੱਕਰ ਦਾ ਹਿੱਸਾ ਹੈ ਅਤੇ ਮਾਹੌਲ ਫਿਰ ਤੋਂ ਬਦਲੇਗਾ
2: ਹਮੇਸ਼ਾ ਸਾਈਕਲ ਚੱਲਦੀਆਂ, 4 ਸਾਲ ਚੀਜ਼ਾਂ ਬਹੁਤ ਸਲੋ ਹੋਣਗੀਆਂ, ਬੜਾ ਰਿਲੈਕਸ ਹੋਊਗਾ, ਈਜ਼ਲੀ ਮਿਲਣਗੇ, ਫਿਰ ਇੱਕਦਮ ਦੂਸਰੀ ਗਵਰਨਮੈਂਟ ਆਊਗੀ ਜਦੋਂ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਹੁੰਦਾ, ਉਹ ਇੱਕਦਮ ਰੌਲਾ ਪਾ ਦੇਣਗੇ, ਫਿਰ ਇੱਕਦਮ ਸਾਈਕਲ 'ਚ ਉਹ ਵੀਜ਼ੇ 'ਤੇ ਇੱਕਦਮ ਬ੍ਰੇਕ ਲਾ ਦੇਣਗੇ, ਫਿਰ ਉਹ 2-3 ਸਾਲ 'ਚ ਇੱਕ ਵੈਕਿਊਮ ਕ੍ਰੀਏਟ ਹੋ ਜਾਂਦਾ ਜਿਹਦੇ ਨਾਲ ਲੋਕਾਂ ਨੂੰ ਇੱਥੇ ਸ਼ੋਰਟੇਜ ਆਫ ਲੇਬਰ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਗਵਰਨਮੈਂਟ ਆਉਂਦੀ ਹੈ ਉਹ ਫਿਰ ਇੱਕਦਮ ਸਾਰਾ ਕੁਛ ਰਿਲੈਕਸ ਕਰ ਦਿੰਦੀ ਹੈ, ਫਿਰ ਰੌਲਾ ਪੈ ਜਾਂਦਾ ਜੀ, ਬਹੁਤ ਸਾਰੇ ਇਮੀਗ੍ਰੈਂਟਸ ਆ ਗਏ, ਘਰ ਨਹੀਂ ਲੱਭਦੇ ਪਏ, ਫਿਰ ਉਸ ਤੋਂ ਬਾਅਦ ਅਗਲੀ ਗਵਰਨਮੈਂਟ ਆਉਂਦੀ ਹੈ ਉਹ ਇੱਕ ਇਸ਼ੂ ਬਣਾ ਕੇ ਅਤੇ ਉਹ ਉਸ 'ਤੇ ਰੋਕ ਲਾ ਦਿੰਦੀ ਹੈ। ਸੋ ਇਹ ਸਭ ਕੁਛ ਸਾਈਕਲ 'ਤੇ ਚੱਲਣਾ ਕਿ ਇਹ ਜਿਹੜੀ ਹੁਣ ਫਿਲਹਾਲ ਦੀ ਸਖਤਾਈ ਜਿਹੜੀ ਗਵਰਨਮੈਂਟ ਦੀ ਹੈ ਉਹ ਥੋੜ੍ਹੀ ਨਜਾਇਜ਼ ਲੱਗਦੀ ਹੈ, ਬਟ ਹੋ ਸਕਦਾ ਆਉਣ ਵਾਲੇ ਟਾਈਮ 'ਚ ਜਿਹੜੇ ਔਨਸ਼ੋਰ ਐਪਲੀਕੈਂਟ ਹੈ ਉਹਨਾਂ ਵਾਸਤੇ ਇਹ ਚੀਜ਼ ਵਧੀਆ ਸਾਬਤ ਹੋਵੇ।
1: ਅਜਿਹੇ ਵਿੱਚ ਹੁਣ ਕਿਹੜੇ ਲੋਕ ਨੇ ਅਤੇ ਅਜਿਹੇ ਕਿਹੜੇ ਵੀਜ਼ਾ ਸਬ ਕਲਾਸ ਨੇ ਜਿਨ੍ਹਾਂ ਰਾਹੀਂ ਅਜੇ ਵੀ ਫਾਇਦਾ ਹੋ ਸਕਦਾ, ਇਸ ਬਾਰੇ ਗਿੰਨੀ ਕੋਚਰ ਦੱਸਦੇ ਨੇ।
0: ਇਸ ਟਾਈਮ ਤੇ ਇਦਾਂ ਲੱਗ ਰਿਹਾ ਜੇ ਕਿਸੇ ਨੇ ਆਸਟ੍ਰੇਲੀਆ ਆਉਣਾ ਹੈ ਤਾਂ ਉਹ ਉਹੀ ਕੋਰਸਿਸ ਦੇ ਵਿੱਚ ਆਏ ਜਿਨ੍ਹਾਂ ਦੀ ਡਿਮਾਂਡ ਇੱਥੇ ਬਹੁਤ ਜ਼ਿਆਦਾ ਹੈ। ਜੇ ਤੁਸੀਂ ਕੋਈ ਵੀ ਇਹੋ ਜਿਹੇ ਕੋਰਸਿਸ ਦੇ ਵਿੱਚ ਆਉਂਦੇ ਹੋ ਜਿਨ੍ਹਾਂ ਦੀ ਆਸਟ੍ਰੇਲੀਆ ਦੇ ਵਿੱਚ ਡਿਮਾਂਡ ਨਹੀਂ ਹੈ, ਉਹਨਾਂ ਦੇ ਲਈ PR ਦਾ ਰਾਹ ਅੱਗੇ ਜਾ ਕੇ ਬਹੁਤ ਜ਼ਿਆਦਾ ਔਖਾ ਹੋ ਸਕਦਾ ਹੈ। ਤਾਂ ਜਿਹੜਾ ਆਪਣਾ ਕੋਰਸ ਹੈ ਉਹਨੂੰ ਵਾਈਡਲੀ ਚੂਜ਼ ਕਰੋ, ਜਿਹੜੇ ਵੀ ਇੱਥੇ ਦੇ ਪੋਪੂਲਰ ਕੋਰਸਿਸ ਨੇ, ਫੋਰ ਐਗਜ਼ਾਮਪਲ ਸੋਸ਼ਲ ਵਰਕਰਸ, ਨਰਸਿਸ, ਰਜਿਸਟਰਡ ਨਰਸਿਸ, ਟ੍ਰੇਡ ਕੋਰਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਕੰਸਟਰਕਸ਼ਨ ਰਿਲੇਟਡ ਟ੍ਰੇਡ ਕੋਰਸ, ਜਿਨ੍ਹਾਂ ਨੂੰ ਇਨਵੀਟੇਸ਼ਨ ਬਹੁਤ ਛੇਤੀ ਆ ਰਹੇ ਨੇ। ਨਹੀਂ ਤਾਂ ਤੁਸੀਂ ਆਪਦੇ ਮੁਲਕ ਦੇ ਵਿੱਚ ਰਹਿ ਕੇ ਇਹਨਾਂ ਕੋਰਸਿਸ ਨੂੰ ਪੜ੍ਹ ਕੇ ਇਹਨਾਂ ਦੇ ਵਿੱਚ ਐਕਸਪੀਰੀਅੰਸ ਲੈ ਕੇ ਆਪਦੀ ਸਕਿੱਲ ਅਸੈਸਮੈਂਟ ਕਰਾ ਕੇ ਇੱਥੇ ਪੱਕੇ ਤੌਰ ਤੇ ਆਓ ਪੁਆਇੰਟ ਬੇਸ ਸਿਸਟਮ ਤੇ।
1: ਨਵਨੀਤ ਸਿੰਘ ਦਾ ਵੀ ਕਹਿਣਾ ਸੀ,
2: ਸੋ ਇੱਕ ਮੌਕਾ ਹੈ ਜਿਹੜੇ ਸਟੂਡੈਂਟ ਇੱਥੇ ਹੈਗੇ ਆ ਉਹ ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜਿਹੜਾ ਇੰਪਲੋਇਰ ਸਪੋਂਸਰ ਥਰੂ ਪੱਕਾ ਹੋ ਸਕਦਾ ਉਹ ਇੰਪਲੋਇਰ ਆਪਦੇ ਫੀਲਡ 'ਚ ਕੰਮ ਕਰੂਗਾ ਤਾਂ ਓਬੀਅਸਲੀ ਉਹਨੂੰ ਕੱਲ੍ਹ ਸਪੋਂਸਰਸ਼ਿਪ ਮਿਲ ਜੂਗੀ। ਜਿਹੜੇ ਇੱਥੇ ਸਟੇਟਸ ਦੀ ਰਿਕੁਆਇਰਮੈਂਟਸ ਪੂਰੀਆਂ ਕਰ ਸਕਦੀਆਂ ਉਸ ਹਿਸਾਬ ਨਾਲ ਕੰਮ ਕਰਨ। ਸੋ ਇੱਕ ਇੱਕ ਸਟ੍ਰੈਟਜੀ ਬਣਾ ਕੇ ਮੇਰੇ ਹਿਸਾਬ ਨਾਲ ਹੁਣ ਜਿਹੜੇ ਔਨਸ਼ੋਰ ਸਟੂਡੈਂਟਸ ਨੂੰ ਚੱਲਣਾ ਪੈਣਾ ਤਾਂ ਕਿ ਇੱਕ ਪਰਮਾਨੈਂਟ ਰੈਜੀਡੈਂਸ ਵਾਸਤੇ ਉਹਨਾਂ ਵਾਸਤੇ ਪਾਥਵੇ ਬਣ ਸਕੇ।
1: ਜਿੱਥੇ ਨਵਨੀਤ ਸਿੰਘ ਦਾ ਕਹਿਣਾ ਸੀ ਕਿ ਇਹਨਾਂ ਬਦਲਾਵਾਂ ਦੇ ਚਲਦੇ ਔਨ ਸ਼ੋਰ ਬੇਨੇਕਾਰ ਦੀ ਵੀਜ਼ਾ ਅਰਜ਼ੀ ਛੇਤੀ ਪ੍ਰੋਸੈਸ ਹੋ ਸਕਦੀ ਹੈ।
2: ਗਵਰਨਮੈਂਟ ਇਹ ਵੀ ਪਲਾਨ ਕਰ ਰਹੀ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਟਾਈਮ ਆਫ ਡਿਸੀਜਨ ਹੈਗੀਆਂ ਜਦੋਂ ਕੇਸ ਅਫਸਰ ਨੇ ਦੇਖਣਾ ਉਹਨੂੰ ਲਿਆ ਕੇ ਪਹਿਲੀ ਸ਼ਡਿਊਲ 1 'ਚ ਲਾ ਦੇਣਗੇ। ਉਹਦੇ ਨਾਲ ਫਾਰ ਐਗਜ਼ਾਮਪਲ ਜਿੱਦਾਂ 482 ਵੀਜ਼ਾ ਦੀ ਇੰਗਲਿਸ਼ ਰਿਕੁਆਇਰਮੈਂਟ ਹੈਗੀ ਹੈ, ਉਹ ਹੈ ਜੀ ਤੁਹਾਡਾ 8 ਮਹੀਨੇ, 9 ਮਹੀਨੇ, 10 ਮਹੀਨੇ ਨੂੰ ਖੁੱਲਦਾ। ਉਹ ਜੇ ਤੁਹਾਡੇ ਕੋਲ ਇੰਗਲਿਸ਼ ਨਹੀਂ ਹੈ ਉਦੋਂ ਮੰਗ ਲੈਣਗੇ ਸਾਨੂੰ ਇੰਗਲਿਸ਼ ਦੇ ਦਿਓ, ਪਰ ਜੇ ਉਹਨੂੰ 186 ਵਾਂਗੂ ਪਹਿਲਾਂ ਹੀ ਪਾ ਦੇਣਗੇ ਵੀ ਜਿੱਦਾਂ ਤੁਸੀਂ ਐਪਲੀਕੇਸ਼ਨ ਲੋਚ ਕਰਨੀ ਹੈ ਤੁਹਾਡੇ 6C ਚ ਹੋਣੇ ਚਾਹੀਦੇ ਆ, ਤਾਂ ਓਬਵੀਅਸਲੀ ਉਹਦੇ ਨਾਲ ਜਿਹੜਾ ਹੈਗਾ ਕਿ ਫਾਈਲਸ ਡਿਸੀਜਨ ਰੈਡੀ ਹੋਣਗੀਆਂ। ਸੋ ਇੱਦਾਂ ਕਈ ਕ੍ਰਾਈਟੀਰੀਆ ਜਿਹੜੇ ਜਿਹੜੇ ਇਹ ਘਟਾ ਸਕਦੇ ਆ ਜਿਹਦੇ ਨਾਲ ਆਪਦਾ ਪ੍ਰੋਸੈਸਿੰਗ ਟਾਈਮ ਉਹ ਵੀ ਮੇਰੇ ਖਿਆਲ ਕਰਨ ਜਾ ਰਿਹਾ।
1: ਉੱਥੇ ਗਿੰਨੀ ਕੋਚਰ ਨੇ ਲੋਕਾਂ ਨੂੰ ਅਜੇ ਵੀ ਮਾਹਰਾਂ ਕੋਲ ਜਾਣ ਦੀ ਸਲਾਹ ਦਿੱਤੀ ਹੈ।
0: ਇਹ ਵੀ ਸ਼ਾਇਦ ਅੱਗੇ ਦੇਖਣ ਨੂੰ ਮਿਲ ਸਕਦਾ ਹੈ ਕਿ ਵੀ ਜਿਹੜੇ ਸਟੂਡੈਂਟਸ ਨੇ ਜਾਂ TR ਹੋਲਡਰਸ ਨੇ ਉਹ ਟਰਾਈ ਕਰਨ ਕਿ ਐਟਲੀਸਟ ਉਹ ਏਜੰਟ ਫੀਸ ਅਵੋਇਡ ਕਰਨ, ਕਿਉਂਕਿ ਉਹ ਸੋਚਣਗੇ ਕਿ ਹੁਣ ਅਸੀਂ ਐਪਲੀਕੇਸ਼ਨ ਆਪ ਹੀ ਲਾ ਲੈਂਦੇ ਹਾਂ। ਤਾਂ ਮੇਰੀ ਸਭ ਨੂੰ ਇੱਕ ਇਹ ਸਲਾਹ ਹੈ ਕਿ ਜੇ ਤੁਸੀਂ ਕੌਨਫੀਡੈਂਟ ਹੋ ਅਤੇ ਤੁਹਾਨੂੰ ਸਾਰਾ ਕ੍ਰਾਈਟੀਰੀਆ ਪਤਾ ਹੈ ਤਾਂ ਹੀ ਤੁਸੀਂ ਇਹੋ ਜਿਹੀ ਕੋਈ ਚੀਜ਼ ਕਰਿਓ, ਨਹੀਂ ਤਾਂ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਜਿਹੜੀ ਤੁਸੀਂ ਵੀਜ਼ਾ ਫੀਸ ਲਾਈ ਹੋਣੀ ਹੈ ਉਹ ਵੀ ਵੇਸਟ ਹੋ ਜਾਣੀ ਹੈ। ਅਤੇ ਜੇ ਤੁਸੀਂ ਕੌਨਫੀਡੈਂਟ ਨਹੀਂ ਹੋ ਵੀਜ਼ਾ ਐਪਲੀਕੇਸ਼ਨ ਲੌਂਚ ਕਰਨ ਦੇ ਲਈ ਤਾਂ ਤੁਸੀਂ ਜ਼ਰੂਰ ਇੱਕ ਸਹੀ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲੈ ਕੇ ਆਪਣਾ ਵੀਜ਼ਾ ਲੌਂਚ ਕਰਿਓ। ਜੇ ਤੁਹਾਡਾ ਵੀਜ਼ਾ ਆਉਣ ਵਾਲੇ 3-6 ਮਹੀਨੇ ਦੇ ਵਿੱਚ ਮੁੱਕ ਰਿਹਾ ਤਾਂ ਤੁਸੀਂ ਹੁਣੇ ਤੋਂ ਉਸ ਚੀਜ਼ ਨੂੰ ਪਲਾਨ ਕਰਨਾ ਸ਼ੁਰੂ ਕਰ ਦਿਓ ਤਾਂ ਕਿ ਐਂਡ ਮਿਨਟ ਤੁਹਾਡੇ 'ਤੇ ਕੋਈ ਪ੍ਰੈਸ਼ਰ ਨਾ ਆਏ।
1: ਦੋਹਾਂ ਹੀ ਮਾਈਗ੍ਰੇਸ਼ਨ ਮਾਹਰਾਂ ਨੇ ਬਦਲਦੇ ਹੋਏ ਸਿਆਸੀ ਹਾਲਾਤਾਂ ਨੂੰ ਇਹਨਾਂ ਵੀਜ਼ਾ ਰਸਤਿਆਂ ਦੇ ਬਦਲਣ ਦੇ ਪਿੱਛੇ ਦਾ ਕਾਰਨ ਦੱਸਿਆ। ਪਰ ਤੁਹਾਨੂੰ ਕੀ ਲੱਗਦਾ? ਆਪਣੇ ਵਿਚਾਰ ਲਿਖ ਭੇਜੋ ਜੀ SMS ਕਰਕੇ। ਜੇ ਕੋਈ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੋ। SMS ਕਰਨ ਲਈ ਨੰਬਰ ਹੈ 04397997767, 04-439-799-767। ਇਸ ਤੋਂ ਇਲਾਵਾ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।

0: जी हाँ दोस्तों, जो तुहानू भी यह गाना पसंद है या सुनना चाहते हो अपनी मनपसंद का गाना, तो वो सिफारिश तुम कर सकते हो जी SMS करके दसना कि गाना सुनना चाहते हो। SMS करने लिए नंबर है 0439799767 4347997967। पर SBS पंजाबी एक कॉन्सर्ट भी दिया, फ्री टिकटा भी दे रही है। करण औजला का जोड़ा ऑस्ट्रेलिया होने वाले कॉन्सर्ट है, मेलबर्न तो सिडनी दो कॉन्सर्ट्स के लिए फ्री टिकटा दे रहा SBS पंजाबी। तो सानू ऑलरेडी आने शुरू हो गए हैं जी कई लोगों दियाँ एंट्रियां। एक पूरे के पूरे परिवार ने अपनी वीडियो बना के भेजी है, तो क्या है कि करण औजला का जोड़ा गाने ने उन्होंने लाइफ लाइन बन गए हैं। एक बड़ी प्यारी जी वीडियो है, जे तुम भी जितना चाहते हो जी कॉन्टेस्ट दियाँ फ्री टिकटा, तो वीडियो फोटो लेख जो मर्जी जिदा तू दसना आवे उदा दसो कि तुसी करण औजला दे फैन क्यों हो, ते जिहड़ी सब तो इंट्रस्टिंग एंट्रीज होणगियां उन्हां एंट्रीज नूं दित्ते जाणगियां फ्री टिकटां। ते भेजणी कित्थे है जी? भेजना है जी ईमेल करके पंजाबी punjabi.program punjabi.program@sbs.com.au उत्ते अपनी एंट्रियां भेजो, ते जितो जी करण औजला दे कॉन्सर्ट दियाँ फ्री टिकटां। मिलते हैं जी इस छोटे जे ब्रेक तो बाद।
1: Shouldn't have to choose between speed, reliability, and value. With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum internet is powered by fiber and connected to the premises by coaxial lines. Restrictions apply. Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: You're listening to SBS Audio. We are currently in an ad break. Your program will resume shortly.
6: sbs.com.au/punjabi nu apna online homepage banao. ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਪੰਜਾਬੀ ਨਾ ਹੁਣ ਆਸਟ੍ਰੇਲੀਆ ਦੇ ਸਿਰਫ ਸਿਡਨੀ ਮੈਲਬਰਨ ਵਰਗੇ ਵੱਡੇ ਸ਼ਹਿਰਾਂ 'ਚ ਨਹੀਂ ਰਹਿ ਰਹੇ, ਸਗੋਂ ਰੀਜਨਲ ਏਰੀਆਜ਼ 'ਚ ਵੀ ਰਹਿ ਰਹੇ ਨੇ, ਅਤੇ ਸਿਰਫ ਕੱਚੇ ਤੌਰ 'ਤੇ ਨਹੀਂ ਪੱਕੇ ਤੌਰ 'ਤੇ ਰਹਿ ਰਹੇ ਨੇ, ਅਤੇ ਉੱਥੇ ਕਾਮਯਾਬੀਆਂ ਵੀ ਪਾ ਰਹੇ ਨੇ। ਸਾਡੇ ਸਾਥੀ ਪੁਨੀਤ ਢੀਂਗਰਾ ਬੀਤੇ ਦਿਨੀ ਗਏ ਸੀ ਜੀ ਸ਼ੈਪਟਨ, ਅਤੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਸ਼ੈਪਟਨ ਵਿੱਚ ਵੱਸਦੇ ਜਿਹੜੇ ਕਾਮਯਾਬ ਪੰਜਾਬੀ ਨੇ, ਉਹਨਾਂ ਦੀ ਸਕਸੈਸ ਦੇ ਪਿੱਛੇ ਕੀ ਰਾਜ਼ ਨੇ।
7: ਸੋ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਜੀ ਸੁਖਜੀਤ ਸਿੰਘ ਧਨੋਆ ਹੋਣਾ ਦੇ ਵਨ ਆਫ ਦਾ ਮਾਡਲਸ ਦੇ ਵਿੱਚ, ਔਰ ਇੱਥੇ ਬਹੁਤ ਹੀ ਖੂਬਸੂਰਤ ਇੱਕ ਮਾਹੌਲ ਬਣਿਆ ਹੋਇਆ ਹੈ। ਸੋ ਸੁਖਜੀਤ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ 'ਤੇ, ਕੀ ਹਾਲ ਚਾਲ ਨੇ?
8: ਬਹੁਤ ਵਧੀਆ, ਥੈਂਕ ਯੂ ਸੋ ਮੱਚ ਪੁਨੀਤ ਜੀ, ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ।
7: ਸੁਖਜੀਤ ਜੀ, ਖੇਤਰੀ ਇਲਾਕੇ ਦੇ ਵਿੱਚ ਇਹ ਮਾਡਲ ਦਾ ਕਾਰੋਬਾਰ ਸ਼ੁਰੂ ਕਰਨਾ, ਇਹ ਪਹਿਲੀ ਵਾਰ ਕਿੱਥੋਂ ਪ੍ਰੇਰਣਾ ਮਿਲੀ ਸੀ? ਕਿਉਂਕਿ ਕੰਮ ਕਾਰ ਤਾਂ ਹੋਰ ਵੀ ਕਿਤੇ ਹੋਣਗੇ ਆਸਟ੍ਰੇਲੀਆ ਆ ਕੇ, ਫਿਰ ਜਦੋਂ ਬਿਜ਼ਨਸ ਸ਼ੁਰੂ ਕਰਨਾ ਸੀ ਇੱਧਰਲੇ ਪਾਸੇ ਕਿਵੇਂ ਆਉਣਾ ਹੋਇਆ?
8: ਇੱਧਰਲੇ ਪਾਸੇ ਪਹਿਲਾਂ ਤਾਂ ਸਾਡਾ ਕੋਈ ਐਡਾ ਵਿਚਾਰ ਨਹੀਂ ਸੀ ਹੈਗਾ, ਪਹਿਲਾਂ ਸਾਡਾ ਇਹ ਸੀ ਵੀ ਅਸੀਂ ਮੈਲਬੌਰਨ ਜਾ ਕੇ ਅਤੇ ਕੋਈ ਸੁਪਰ ਮਾਰਕੀਟ ਵਗੈਰਾ ਦੇ ਵਿੱਚ ਇਨਵੈਸਟ ਕਰਾਂਗੇ। ਬਟ ਮੇਰੇ ਬ੍ਰਦਰ ਇਨ ਲਾਅ ਜਿਹੜੇ ਆ ਉਹ ਇਸ ਬਿਜ਼ਨਸ ਦੇ ਵਿੱਚ ਪਹਿਲਾਂ ਤੋਂ ਹੀ ਸੀਗੇ, ਫਿਰ ਉਹਨਾਂ ਨੇ ਸਾਨੂੰ ਇਸ ਬਿਜ਼ਨਸ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਸੋ ਉਹਨਾਂ ਦੀ ਬਦੌਲਤ ਅਸੀਂ ਇੱਧਰਲੇ ਪਾਸੇ ਨੂੰ ਮੋਟੀਵੇਟ ਹੋਏ।
7: ਸੋ ਇੱਕ ਮਾਡਲ ਤੋਂ ਮਲਟੀਪਲ ਮਾਡਲਸ ਦਾ ਸਫ਼ਰ ਕਿੰਨੀ ਛੇਤੀ ਪੂਰਾ ਹੋਇਆ?
8: ਕੋਈ 8 ਤੋਂ 9 ਸਾਲ ਲੱਗ ਗਏ ਇਸ ਚੀਜ਼ ਨੂੰ ਸਰ ਕਰਨ ਲਈ, ਅਤੇ ਹੁਣ ਤਾਂ ਵਾਹਿਗੁਰੂ ਦੀ ਪੂਰੀ ਮਿਹਰ ਆ।
7: ਕਿਹੜਾ ਕਿਹੜਾ ਨਾਮ ਆ, ਕਿ ਇੱਕੋ ਨਾਮ ਤੋਂ ਬਾਕੀ ਸਾਰੇ ਮਾਡਲਸ ਨੇ ਜਾਂ ਡਿਫਰੈਂਟ ਨਾਮ ਨੇ, ਅਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਨੇ?
8: ਨਹੀਂ, ਸਾਰੇ ਮਾਡਲ ਡਿਫਰੈਂਟ ਡਿਫਰੈਂਟ ਨੇਮਸ 'ਤੇ ਹੈ, ਵੀ ਇੱਕ ਕੋਈ ਜਿਵੇਂ ਚੇਨ ਨਹੀਂ ਹੈਗੀ, ਸਾਰੇ ਪ੍ਰਾਈਵੇਟਲੀ ਹੈ। ਅਤੇ ਇਹ ਸਾਰੇ ਤਕਰੀਬਨ ਵਿਕਟੋਰੀਆ ਦੇ ਵਿੱਚ ਅਤੇ ਨਿਊ ਸਾਊਥ ਵੇਲਸ ਦੇ ਰੀਜਨਲ ਏਰੀਆ ਦੇ ਵਿੱਚ ਹੀ।
7: ਸੋ ਤੁਹਾਡਾ ਫੇਵਰੇਟ ਮਾਡਲ ਕਿਹੜਾ ਅਗਰ ਪੁੱਛਿਆ ਜਾਵੇ ਤਾਂ?
8: ਫੇਵਰੇਟ ਤਾਂ ਇੱਥੇ ਹੀ ਜਿੱਥੇ ਬੈਠੇ ਹਾਂ, ਕਿਉਂਕਿ ਇੱਥੋਂ ਹੀ ਸਾਰਾ ਕੁਛ ਬਣਿਆ। ਹਾਂਜੀ,
7: ਸ਼ੈਪਟਨ ਤੋਂ ਹੀ।
8: ਸ਼ੈਪਟਨ ਤੋਂ ਹੀ
7: ਜੀ। ਕੀ ਚੈਲੇਂਜਸ ਕੀ ਸ਼ੁਰੂਆਤ ਦੇ ਵਿੱਚ ਆਏ ਨੇ, ਚੁਣੌਤੀਆਂ ਕੀ ਸੀ ਇਹ ਬਿਜ਼ਨਸ ਦੀਆਂ, ਅਗਰ ਕਿਸੇ ਨੇ ਹੋਰ ਨੇ ਵੀ ਸ਼ੁਰੂ ਕਰਨਾ ਹੋਵੇ ਤਾਂ ਕੋਈ ਸਿੱਖ ਸਕਦਾ ਹੈ ਕਿ ਹਾਂ ਕੀ ਚੈਲੇਂਜਸ ਆ ਸਕਦੇ ਨੇ ਸ਼ੁਰੂ ਕਰਨ ਵੇਲੇ? ਪਹਿਲਾਂ ਜਦੋਂ ਮਾਡਲ ਖਰੀਦਣਾ ਹੁੰਦਾ,
8: ਚੈਲੇਂਜਸ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਬੈਂਕ ਦੀ ਜਿਵੇਂ ਤੁਹਾਡੀ ਬੈਂਕ ਅਪਰੂਵ ਨਹੀਂ ਕਰਦੀ ਕਿਸੇ ਦਾ ਲੋਨ ਫਸਟ ਟਾਈਮ, ਕਿਉਂਕਿ ਜਿਉਂ ਜਿਉਂ ਤੁਸੀਂ ਇਸ ਬਿਜ਼ਨਸ 'ਚ ਜਾਂਦੇ ਹੋ ਫਿਰ ਉਹ ਬੈਂਕ ਨੂੰ ਥੋੜ੍ਹਾ ਈਜ਼ੀ ਗੋਇੰਗ ਹੋ ਜਾਂਦਾ ਇਹਨਾਂ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਇਹੋ ਗੱਲ ਹੈ ਕਿ ਤੁਹਾਡੇ ਕੋਲ ਮਨੀ ਹੋਣੀ ਚਾਹੀਦੀ ਹੈ, ਸਭ ਤੋਂ ਮੇਨ ਬਿਜ਼ਨਸ ਦਾ ਜੋ ਫੰਡਾ ਆ। ਉਹ ਤੋਂ ਬਾਅਦ ਫਿਰ ਤੁਸੀਂ ਹੌਲੀ ਹੌਲੀ ਜਿਉਂ ਜਿਉਂ ਤੁਹਾਡਾ ਬਿਜ਼ਨਸ ਵੱਧਦਾ ਤਿਉਂ ਤੋਂ ਬੈਂਕ ਵੀ ਤੁਹਾਡੇ ਨਾਲ ਵਧੀਆ ਰਿਲੇਸ਼ਨ ਬਣਾ ਲੈਂਦੀ ਹੈ। ਸੋ ਫਸਟ ਜੇ ਤੁਸੀਂ ਸਟਾਰਟਿੰਗ ਕਰਨੀ, ਸਟਾਰਟਿੰਗ 'ਤੇ ਮੈਂ ਇਹੀ ਸੁਜੈਸ਼ਨ ਆ ਕਿ ਪਹਿਲਾਂ ਤੁਸੀਂ ਲੀਜ਼ ਹੋਲਡ ਤੋਂ ਸਟਾਰਟ ਕਰੋ, ਕਿਉਂਕਿ ਉਹਦੇ ਵਿੱਚ ਬਹੁਤ ਘੱਟ ਇਨਵੈਸਟਮੈਂਟ ਹੁੰਦੀ ਆ, ਰਾਦਰ ਦੈਨ ਤੁਸੀਂ ਸਿੱਧਾ ਮਤਲਬ ਕਿ ਬਲਕ 'ਚ ਜਾਓ, ਹੈ ਨਾ
7: ਜੀ।
8: ਉਹਦੇ ਨਾਲੋਂ ਤੁਸੀਂ ਪਹਿਲਾਂ ਲੀਜ਼ ਹੋਲਡ ਪਹਿਲਾਂ ਖਰੀਦੋ।
7: ਸੋ ਬਿਲਕੁਲ ਪਹਿਲੇ ਮਾਡਲ ਤੁਸੀਂ ਕਹਿ ਰਹੇ ਹੋ ਕਿ ਹਾਂ ਲੋਨ ਦੀ ਚੀਜ਼ਾਂ ਧਿਆਨ 'ਚ ਰੱਖਣੀਆਂ ਹੁੰਦੀਆਂ ਨੇ, ਹੁਣ ਤੁਹਾਡੇ ਮਲਟੀਪਲ ਮਾਡਲਸ ਨੇ। ਸੋ ਹੁਣ ਤੱਕ ਇਸ ਚੇਂਜ ਦੇ ਦੌਰਾਨ ਤੁਸੀਂ ਦੱਸਿਆ ਕਿ 8-9 ਸਾਲ ਲੱਗ ਗਏ ਨੇ, ਇੱਕ ਗਲਤੀ ਕਿਹੜੀ ਕੀਤੀ ਅਤੇ ਉਸ ਤੋਂ ਸਿੱਖਿਆ ਕੀ?
8: ਮਤਲਬ ਗਲਤੀ ਕੋਈ ਖਾਸ ਨਹੀਂ ਇਹੋ ਜਿਹੀ ਕੀਤੀ ਕਿ ਜੇ ਤੋਂ ਮੈਨੂੰ ਕੁਛ ਸਿੱਖਣਾ ਪਵੇ, ਕਿਉਂਕਿ ਜੇ ਤੁਹਾਨੂੰ ਐਕਸਪੀਰੀਅੰਸ ਆ ਮੈਨੂੰ ਲੱਗਦਾ ਤੁਸੀਂ ਗਲਤੀ ਨਹੀਂ ਕਰਦੇ, ਪਰ ਫਿਰ ਵੀ ਜੇ ਕੋਈ ਗਲਤੀ ਥੋੜ੍ਹੀ ਬਹੁਤੀ ਹੁੰਦੀ ਆ ਤਾਂ ਉਸ ਨੂੰ ਸੁਧਾਰਨਾ, ਜੇ ਆਪਾਂ ਸੁਧਾਰਦੇ ਨਹੀਂ ਤਾਂ ਫਿਰ ਤੁਸੀਂ ਬਿਜ਼ਨਸ ਦੇ ਵਿੱਚ ਸਕਸੈਸ ਨਹੀਂ ਹੋ ਸਕਦੇ।
7: ਸੋ ਵੱਡੇ ਸ਼ਹਿਰਾਂ ਦੀ ਬਜਾਏ ਰੀਜਨਲ ਏਰੀਏ ਨੂੰ ਹੀ ਕਿਉਂ ਚੁਣਿਆ ਤੁਸੀਂ? ਇੱਥੇ ਰਹਿਣਾ ਵੀ, ਇੱਥੇ ਕਾਰੋਬਾਰ ਕਰਨਾ ਵੀ, ਮੈਟਰੋ ਸਿਟੀ ਵੀ ਹੈ, ਬਹੁਤ ਸਾਰੇ ਸਬਰਬ ਨੇ ਮੈਲਬਨ ਦੇ ਵਿੱਚ ਵੀ ਆ, ਹੋਰ ਜਗ੍ਹਾ ਦੇ ਉੱਤੇ ਵੀ, ਵਾਈ ਰੀਜਨਲ?
8: ਕਿਉਂਕਿ ਸ਼ੁਰੂ ਤੋਂ ਆਪਾਂ ਪਿੰਡਾਂ 'ਚੋਂ ਆਏ ਹਾਂ ਅਤੇ ਪਿੰਡ 'ਚ ਰਹਿਣ ਨੂੰ ਦਿਲ ਕਰਦਾ, ਸੋ ਇਸ ਕਰਕੇ ਆਪਾਂ ਪਿੰਡਾਂ ਨੂੰ ਹੀ ਜ਼ਿਆਦਾ ਪ੍ਰੈਫਰ ਕਰਦੇ। ਬਾਕੀ ਦੂਜੀ ਗੱਲ ਇਹ ਵੀ ਹੈ ਕਿ ਰੀਜਨਲ ਦੇ ਵਿੱਚ ਤੁਹਾਨੂੰ ਮੈਟਰੋ ਸਿਟੀ ਨਾਲੋਂ ਥੋੜ੍ਹਾ ਬਾਏ ਕਰਨਾ ਵੀ ਸੌਖਾ ਹੋ ਜਾਂਦਾ, ਕਿਉਂਕਿ ਕੌਂਸਲ ਰੇਟ ਵੀ ਘੱਟ ਹੁੰਦੇ ਆ, ਹੋਰ ਖਰਚੇ ਵੀ ਘੱਟ ਜਾਂਦੇ ਆ ਤੁਹਾਡੇ 'ਤੇ। ਬਟ ਜਿਹੜੀ ਜੇ ਤੁਸੀਂ ਨੈੱਟ ਇਨਕਮ ਦੇਖੋ ਤਾਂ ਉਹ ਮੈਟਰੋ ਨਾਲੋਂ ਮੇਰੇ ਹਿਸਾਬ ਨਾਲ ਵਧੀਆ ਰਹਿੰਦੀ ਇੱਧਰ।
7: ਸੋ ਖਰਚਿਆਂ ਦਾ ਅਗਰ ਹਿਸਾਬ ਕਿਤਾਬ ਲਾਈਏ, ਖਰਚੇ ਕੀ ਕੰਟਰੋਲ ਹੋ ਜਾਂਦੇ ਨੇ, ਪੂਰੇ ਹੋ ਜਾਂਦੇ ਨੇ? ਕਿਉਂਕਿ ਬਹੁਤ ਵਾਰ ਤਾਂ ਇਹ ਵੀ ਹੁੰਦਾ ਨਾ ਜਦੋਂ ਹੋਲੀਡੇ ਸੀਜ਼ਨ ਨਹੀਂ ਹੈਗਾ ਕਿ ਉਦੋਂ ਘੱਟ ਰੂਮ ਬੁੱਕ ਹੁੰਦੇ ਨੇ, ਸੋ ਸਟਾਫ ਦਾ ਖਰਚਾ, ਕਲੀਨਿੰਗ ਦਾ ਖਰਚਾ, ਉਹ ਸਾਰਾ ਮੈਨੇਜ ਕਿਵੇਂ ਹੁੰਦਾ? ਜਾਂ ਫਿਰ ਸ਼ੈਪਟਨ ਵਰਗੇ ਇਲਾਕੇ ਦੇ ਵਿੱਚ ਲਗਾਤਾਰ ਬੁਕਿੰਗਸ ਚੱਲਦੀਆਂ ਰਹਿੰਦੀਆਂ ਨੇ?
8: ਨਹੀਂ, ਕਿਉਂਕਿ ਰੀਜਨਲ ਦੇ ਵਿੱਚ ਮੋਸਟਲੀ ਜਿਹੜਾ ਸੀਜ਼ਨਲ ਬਿਜ਼ਨਸ ਹੁੰਦਾ ਉਹ ਜ਼ਿਆਦਾਤਰ ਜਿਹੜੇ ਬੀਚ ਦੇ ਕੰਢੇ ਆ ਜਾਂ ਉੱਥੇ ਜ਼ਿਆਦਾ ਸੀਜ਼ਨਲ ਰਹਿੰਦਾ, ਹੋਲੀਡੇਜ਼ ਦਾ ਉੱਥੇ ਜ਼ਿਆਦਾ ਹੁੰਦਾ ਅਸਰ ਪੈਂਦਾ। ਬਟ ਜੇ ਤੁਸੀਂ ਇਵੇਂ ਸ਼ੈਪਟਨ ਹੋ ਗਿਆ, ਓਬਰੀ ਹੋ ਗਿਆ ਜਾਂ ਇਹਨਾਂ ਰੀਜਨਲ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੇ ਤੁਹਾਨੂੰ ਸਟੈਡੀ ਬਿਜ਼ਨਸ ਮਿਲਦਾ ਕਿ ਮਤਲਬ ਵੀ ਲਗਾਤਾਰ ਸਾਰਾ ਸਾਲ ਚੱਲਦਾ ਹੀ ਰਹਿੰਦਾ।
7: ਸੋ ਜਿਵੇਂ ਮੈਂ ਖਰਚਿਆਂ ਦੀ ਗੱਲਬਾਤ ਕੀਤੀ ਆ, ਸੋ ਇੱਥੇ ਲੇਬਰ ਲੱਭਣੀ, ਸਟਾਫ ਲੱਭਣਾ ਜਾਂ ਰੱਖਣਾ, ਉਹਦੇ ਚੈਲੇਂਜਸ ਆਉਂਦੇ ਨੇ ਕੋਈ?
8: ਹਾਂਜੀ, ਜ਼ਰੂਰ ਆਉਂਦੇ ਆ, ਪਰ ਉਹਨੂੰ ਤੁਹਾਨੂੰ ਮੈਨੇਜ ਕਰਨਾ ਪੈਂਦਾ ਕਿ ਕਿਵੇਂ ਤੁਸੀਂ ਉਹਨਾਂ ਨਾਲ ਰਿਲਾਇਬਲ ਰਹਿਣਾ, ਹੈ ਨਾ। ਅਤੇ ਇਹ ਤਾਂ ਡੈਫੀਨੇਟਲੀ ਹੈ, ਕਿਤੇ ਵੀ ਕੋਈ ਬਿਜ਼ਨਸ ਕਰਦੇ ਉਹਦੇ ਵਿੱਚ ਤੁਹਾਨੂੰ ਸਟਾਫ ਦੀ ਜਿਹੜੀ ਹੈਗੀ ਦਿੱਕਤ ਆਉਂਦੀ ਆਉਂਦੀ ਹੈ। ਹਾਂਜੀ,
7: ਸੋ ਹਾਂ, ਇੱਥੇ ਤਾਂ ਚਲੋ ਆਪਾਂ ਹੱਥੀਂ ਕੰਮ ਕਰਨੇ ਹੁੰਦੇ ਨੇ ਸਾਰੇ, ਸੋ ਡੈਫੀਨੇਟਲੀ ਕਲੀਨਿੰਗ ਸਟਾਫ ਵੀ ਹੁੰਦਾ ਹੈ। ਸੋ ਕਈ ਵਾਰੀ ਅਗਰ ਕੋਈ ਛੁੱਟੀ ਮਾਰ ਜਾਵੇ ਤਾਂ ਫਿਰ ਇੱਕਦਮ ਮੈਨੇਜ ਕਿਵੇਂ ਕਰਦੇ ਹੋ? ਕੋਈ ਰਾਤ ਨੂੰ ਮੈਸੇਜ ਆ ਗਿਆ ਕਿ ਹਾਂ ਸਿੱਕ ਕਾਲ ਹੋ ਗਈ ਹੈ ਤਾਂ ਫਿਰ ਉਸ ਤੋਂ ਬਾਅਦ?
8: ਕਈ ਵਾਰੀ ਆਪ ਨੂੰ ਵੀ ਨਾਲ ਲੱਗਣਾ ਪੈਂਦਾ, ਕਿਉਂਕਿ ਇਹ ਤੁਹਾਡਾ ਬਿਜ਼ਨਸ ਆ, ਜੇ ਤੁਸੀਂ ਇਸਨੂੰ ਨਹੀਂ ਲੁੱਕ ਆਫਟਰ ਕਰੋਗੇ ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਕਸਟਮਰ ਆ ਉਹ ਡਿਸਪੁਆਇੰਟ ਹੋ ਜਾਂਦਾ।
7: ਸੋ ਹੋਸਪਿਟੈਲਿਟੀ ਸੈਕਟਰ ਦੇ ਵਿੱਚ ਇਹ ਵੀ ਹੁੰਦਾ ਨਾ ਕਿ ਤੁਸੀਂ ਆਪ ਬਹੁਤ ਪ੍ਰੈਜੈਂਟੇਬਲ ਲੱਗਣੇ ਚਾਹੀਦੇ ਹੋ, ਆਪਣੇ ਆਪ ਨੂੰ ਪ੍ਰੈਜੈਂਟੇਬਲ ਬਣਾ ਕੇ ਰੱਖਣ ਲਈ, ਜਾਂ ਫਿਰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਗੈਸਟ ਦੇ ਅੱਗੇ ਪੇਸ਼ ਕਰਦੇ ਹੋ, ਉਹਦੇ ਉੱਤੇ ਵੀ ਕੰਮ ਕਰਦੇ ਹੋ ਜਾਂ ਜਿਨ੍ਹਾਂ ਨੇ ਇਸ ਬਿਜ਼ਨਸ 'ਚ ਆਉਣਾ ਉਹਨਾਂ ਨੂੰ ਕਰਨਾ ਚਾਹੀਦਾ?
8: ਹਾਂਜੀ, ਡੈਫੀਨੇਟਲੀ ਤੁਹਾਨੂੰ ਪੂਰਾ ਐਵਰੀ ਡੇ ਤੁਹਾਨੂੰ ਮਤਲਬ ਟੈਨਸ਼ਨ ਰਹਿਣਾ ਪੈਂਦਾ, ਇਹ ਨਹੀਂ ਕਿ ਸੁੱਤੇ ਉੱਠ ਕੇ ਆ ਕੇ ਤਾਂ ਰਿਸੈਪਸ਼ਨ 'ਤੇ ਬੈਠ ਗਏ ਨਾ, ਉਸ ਚੀਜ਼ ਦਾ ਵੀ ਬਹੁਤ ਫਰਕ ਪੈਂਦਾ ਹੈ। ਹਾਂਜੀ, ਤੁਹਾਨੂੰ ਅਪ ਟੂ ਡੇਟ ਰਹਿਣਾ ਪੈਂਦਾ।
7: ਅਪ ਟੂ ਡੇਟ ਦੇ ਨਾਲ ਨਾਲ, ਕਿਉਂਕਿ ਤੁਸੀਂ 8-9 ਸਾਲ ਹੋ ਗਏ ਨੇ ਨਾ, ਤਾਂ ਇਸ ਦੌਰਾਨ ਕੋਵਿਡ ਵੀ ਆਇਆ ਸੀ, ਕੋਵਿਡ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ, ਅਤੇ ਉਸ ਦੌਰਾਨ ਫਿਰ ਕਿਵੇਂ ਮੈਨੇਜ ਕੀਤਾ?
8: ਹਾਂਜੀ, ਨਹੀਂ ਕੋਵਿਡ ਦੇ ਟਾਈਮ ਸਮਟਾਈਮਸ ਸਾਨੂੰ ਰਿਮੋਟਲੀ ਵੀ ਕੰਮ ਕਰਨਾ ਪਿਆ, ਕਿਉਂਕਿ ਸਮਟਾਈਮਸ ਗਵਰਨਮੈਂਟ ਦੀਆਂ ਇਹ ਇੰਸਟਰਕਸ਼ਨਸ ਹੁੰਦੀਆਂ ਕਿ ਤੁਸੀਂ ਮਤਲਬ ਕਿ ਦੂਰੀ ਬਣਾ ਕੇ ਰੱਖਣੀ, ਉਦੋਂ ਅਸੀਂ ਰਿਮੋਟਲੀ ਕੰਮ ਵੀ ਕਰਦੇ ਰਹੇ, ਜਿਵੇਂ ਕਿ ਐਕਸਪ੍ਰੈਸ ਐਂਟਰੀ ਉਹਨਾਂ ਦੀ ਕਰਾਉਂਦੇ ਰਹੇ, ਪਰ ਫਿਰ ਵੀ ਅਸੀਂ ਆਪਣੀਆਂ ਪ੍ਰਕੋਸ਼ਨਸ ਜੋ ਵੀ ਉਹਨਾਂ ਨੇ ਸਾਨੂੰ ਇੰਸਟਰਕਸ਼ਨਸ ਦਿੱਤੀਆਂ ਗਵਰਨਮੈਂਟ ਵੱਲੋਂ ਅਸੀਂ ਪੂਰੀਆਂ ਕਰਦੇ ਰਹੇ।
7: ਸੋ ਜਿਵੇਂ ਤੁਸੀਂ ਕਿਹਾ ਕਿ ਐਕਸਪ੍ਰੈਸ ਐਂਟਰੀ ਕਰਾਉਂਦੇ ਰਹੇ ਹੋ ਨਵੇਂ ਆਧੁਨਿਕ ਯੁੱਗ ਦੇ ਨਾਲ ਨਾਲ ਤੁਸੀਂ ਚੱਲੇ ਹੋ, ਫਿਲਹਾਲ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ, AI ਦੇ ਯੁੱਗ ਦੇ ਵਿੱਚ, Airbnb ਦੇ ਯੁੱਗ ਦੇ ਵਿੱਚ, ਕੀ ਮੋਟਲ ਬਿਜ਼ਨਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਖਤਰਾ ਹੈ?
8: ਮੈਨੂੰ ਲੱਗਦਾ ਨਹੀਂ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਇਸ ਚੀਜ਼ ਦਾ, ਕਿਉਂਕਿ ਜਿਹੜਾ ਤਾਂ ਜਿਹੜੇ ਬੰਦੇ ਨੇ ਰਹਿਣਾ ਆ ਉਹਨੇ ਤਾਂ ਆ ਕੇ ਮੋਟਲ 'ਚ ਹੀ ਰਹਿਣਾ ਹੈ, ਠੀਕ ਆ। Airbnb ਦਾ ਥੋੜ੍ਹਾ ਬਹੁਤ ਇਫੈਕਟ ਪੈ ਸਕਦਾ, ਲੇਕਿਨ ਜੋ ਮੋਟਲ ਦਾ ਕਸਟਮਰ ਆ ਉਹ ਹਮੇਸ਼ਾ ਮੋਟਲ 'ਚ ਹੀ ਆਉਂਦਾ ਹੈ।
7: ਕਸਟਮਰ ਦੀ ਵੀ ਗੱਲ ਨਾਲ ਨਾਲ ਆਪਾਂ ਤੋਰੀ ਰੱਖਾਂਗੇ, ਕਿਉਂਕਿ ਮੈਨੂੰ ਯਾਦ ਆ ਰਿਹਾ ਇੱਕ ਹੋਰ ਸਵਾਲ ਕਿ ਜਦੋਂ ਤੁਸੀਂ ਪਹਿਲਾ ਮੋਟਲ ਖੋਲਿਆ ਸੀ, ਤੁਸੀਂ ਡਿਸਾਈਡ ਕੀਤਾ ਕਿ ਹਾਂ ਅਸੀਂ ਇੱਥੇ ਸ਼ਬਦਾਂ ਦੇ ਵਿੱਚ ਖੋਲ੍ਹਣਾ, ਆਪਣੇ ਜੋ ਭਾਈਚਾਰੇ ਦੇ ਲੋਕ ਸੀ ਜਾਂ ਤੁਹਾਡੇ ਯਾਰ ਦੋਸਤ ਸੀ, ਰਿਸ਼ਤੇਦਾਰ ਸੀ, ਉਹਨਾਂ ਦਾ ਕੀ ਰੋਲ ਸੀ? ਕਿ ਉਹ ਸਪੋਰਟਿਵ ਸਨ ਜਾਂ ਫਿਰ ਕਿਸੇ ਨੇ ਕਿਹਾ ਕਿ ਕਿੱਥੇ ਪੰਗਾ ਲੈਣ ਲੱਗਾ?
8: ਨਹੀਂ, ਸਾਡੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਜਾਂ ਫਰੈਂਡ ਸੀ ਉਹ ਸਪੋਰਟਿਵ ਸੀਗੇ। ਮਤਲਬ ਕਿਸੇ ਨੇ ਇਹ ਨਹੀਂ ਕਿਹਾ ਕਿੱਥੇ, ਮੈਂ ਖੁਦ ਡਰਦਾ ਸੀ ਇਸ ਚੀਜ਼ ਤੋਂ, ਕਿਉਂਕਿ ਫਸਟ ਟਾਈਮ ਸੀਗਾ, ਐਕਸਪੀਰੀਅੰਸ ਨਹੀਂ ਹੈਗਾ ਸੀਗਾ। ਤਾਂ ਪਹਿਲਾਂ 6 ਮਹੀਨੇ ਤੇ ਅਸੀਂ ਬਹੁਤ ਡਰਦੇ ਰਹੇ ਕਿ ਜਿਵੇਂ ਹੁਣ ਆਪਾਂ ਇੰਨੀ ਮਨੀ ਸਪੈਂਡ ਕੀਤੀ ਆ ਕਿ ਪਤਾ ਨਹੀਂ ਕਿਵੇਂ ਚੱਲੇਗਾ, ਬਟ ਉਸ ਤੋਂ ਬਾਅਦ ਤੇ ਚੱਲ ਸੋ ਚੱਲ, ਮਤਲਬ ਵਧੀਆ ਚੱਲਦਾ ਰਿਹਾ।
7: ਹੁਣ ਮਲਟੀਪਲ ਤੁਹਾਡੇ ਮਾਡਲਸ ਨੇ, ਹੁਣ ਅਗਲਾ ਮਾਡਲ ਵੀ ਖਰੀਦਣ ਬਾਰੇ ਸੋਚ ਰਹੇ ਹੋ, ਕੋਈ ਹੋਰ ਪਲਾਨ ਹੈ?
8: ਹਾਂਜੀ ਜ਼ਰੂਰ ਜੀ, ਜੇ ਮਤਲਬ ਵਧੀਆ ਕੋਈ ਪ੍ਰੋਪਰਟੀ ਆਉਂਦੀ ਤਾਂ ਡੈਫੀਨੇਟਲੀ। ਮੈਂ ਕੱਲ੍ਹ ਹੀ ਤੁਹਾਨੂੰ ਜਿਵੇਂ ਆਪਣੇ ਨਾਲ ਗੱਲ ਹੋਈ ਸੀਗੀ, ਮੈਂ ਇੱਥੋਂ 6-7 ਘੰਟੇ ਦੂਰ ਸੀਗਾ। ਇੱਕ ਤਾਂ ਮੇਰੀ ਮੀਟਰ ਮੋਟਲ ਦੀ ਉੱਥੇ ਇੰਸਪੈਕਸ਼ਨ ਸੀਗੀ, ਪਲੱਸ ਮੇਰਾ ਆਪਣਾ ਖੁਦ ਦਾ ਮੋਟਲ ਵੀ ਉੱਥੇ ਹੈਗਾ, ਉਹਦੀ ਵੀ ਥੋੜ੍ਹਾ ਬਹੁਤਾ ਕੰਮ ਕਾਰ ਸੀਗੇ ਉਸ ਦੇ ਦੌਰਾਨ ਆਪਾਂ ਉੱਥੇ ਸੀਗੇ ਕੱਲ੍ਹ ਜਦੋਂ ਆਪਣੀ ਗੱਲ ਹੋਈ।
7: ਸੋ ਕਿਉਂਕਿ ਵੱਖ ਵੱਖ ਇਲਾਕਿਆਂ ਦੇ ਵਿੱਚ ਤੁਹਾਡੇ ਮਾਡਲਸ ਨਾ ਬਿਜ਼ਨਸ ਚੱਲਦੇ ਨੇ, ਨਿਊ ਸਾਊਥ ਵੇਲਸ ਦੇ ਵਿੱਚ ਵੀ, ਵਿਕਟੋਰੀਆ ਦੇ ਵੀ ਵੱਖ ਵੱਖ ਇਲਾਕਿਆਂ ਦੇ ਵਿੱਚ, ਸੋ ਉਹਨਾਂ ਨੂੰ ਮੈਨੇਜ ਕਿਸ ਤਰੀਕੇ ਨਾਲ ਕਰਦੇ ਹੋ ਕਿ, ਕਿਉਂਕਿ ਤੁਸੀਂ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਕੱਲ੍ਹ ਵੀ ਗਏ ਸੀ ਉੱਥੇ ਦੇਖਣ, ਸੋ ਇੱਦਾਂ ਬਾਕੀ ਮਾਡਲਸ ਵੀ ਜਾਂਦੇ ਰਹਿੰਦੇ ਹੋਣਗੇ, ਸੋ ਹਫ਼ਤੇ ਦੇ ਕਿੰਨੇ ਚੱਕਰ ਬਾਹਰ ਹੀ ਲੱਗਦੇ ਨੇ? ਔਰ ਕੀ ਫੈਮਲੀ ਸਪੋਰਟ ਕਰਦੀ ਯਾਰ ਤੂੰ ਤਾਂ ਬਾਹਰ ਹੀ ਰਹਿੰਦਾ, ਇਹ ਤਾਂ ਨਹੀਂ ਕਹਿੰਦੇ?
8: ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਬਹੁਤ ਜ਼ਿਆਦਾ ਬਾਹਰ ਨਹੀਂ ਜਾਂਦਾ, ਕਿਉਂਕਿ ਮਤਲਬ ਮੋਸਟਲੀ ਮੇਰਾ ਹੁੰਦਾ ਕਿ 1 ਮਹੀਨਾ ਜਾਂ 2 ਮਹੀਨੇ ਬਾਅਦ ਹੀ ਮੇਰਾ ਉੱਧਰ ਚੱਕਰ ਵੱਜਦਾ ਆ, ਅਦਰਵਾਈਜ਼ ਮੈਂ ਜ਼ਿਆਦਾਤਰ ਸ਼ੈਪਟਨ ਹੀ ਪ੍ਰੈਫਰ ਕਰਦਾ, ਇੱਥੇ ਰਹਿੰਦਾ। ਉੱਥੇ ਮੈਨੇਜ ਹੋਈ ਜਾਂਦਾ, ਆਪਣਾ ਸਟਾਫ ਹੈਗਾ, ਵਧੀਆ ਸਟਾਫ ਹੈ, ਤਾਂ ਉਹ ਸਾਰੇ ਮੈਨੇਜ ਕਰ ਰਹੇ।
7: ਅਗਰ ਕੋਈ ਹੋਰ ਵੀ ਪੰਜਾਬੀ ਯਾਰ ਦੋਸਤ ਜਾਂ ਫਿਰ ਹੋਰ ਵੀ ਕੋਈ ਪੰਜਾਬੀ ਪਰਿਵਾਰ ਮੈਲਬਨ ਤੋਂ ਮੂਵ ਹੋਵੇ ਕਿ ਇੱਥੇ ਮੋਟਲ ਵਾਲੇ ਬਿਜ਼ਨਸ 'ਚ ਆਉਣਾ ਚਾਹੁੰਦਾ ਹੈ, ਸੋ ਉਹਨੂੰ ਕੀ ਤੁਸੀਂ ਸਪੋਰਟ ਕਰੋਗੇ ਜਾਂ ਤੁਸੀਂ ਉਹਨੂੰ ਐਜ਼ ਏ ਕੰਪੀਟੀਸ਼ਨ ਦੇਖਦੇ ਹੋ?
8: ਨਹੀਂ, ਮੈਂ ਤਾਂ ਹਰ ਟਾਈਮ ਹੀ ਹਰ ਇੱਕ ਦੀ ਸਪੋਰਟ ਕੀਤੀ ਆ। ਈਵਨ ਤੁਸੀਂ ਦੇਖੋਗੇ, ਤੁਸੀਂ ਲਾਸਟ ਟਾਈਮ ਜਦੋਂ ਗ੍ਰਿਫਤ ਗੇਮਾਂ 'ਤੇ ਗਏ ਸੀ, ਤੁਸੀਂ ਮੇਰੇ ਹਿਸਾਬ ਨਾਲ ਕੋਬਰਮ ਰਹਿ ਕੇ ਗਏ ਸੀਗੇ, ਠੀਕ ਆ। ਉਹ ਵੀ ਮੇਰਾ ਫਰੈਂਡ ਸੀ, ਉਹਨੂੰ ਮੈਂ ਹੀ ਉੱਧਰ ਲੈ ਕੇ ਆਇਆ। ਅਤੇ ਇਸੇ ਤਰ੍ਹਾਂ ਹੀ ਮੈਂ ਬਹੁਤ ਸਾਰੇ ਆਪਣੇ ਫਰੈਂਡ ਜਿਹੜੇ ਇਸ ਮਤਲਬ ਕਿ ਮੋਟਲ ਬਿਜ਼ਨਸ ਦੇ ਵਿੱਚ ਲੈ ਕੇ ਆਇਆ ਅੱਜ ਤੱਕ।
7: ਹਾਂਜੀ, ਅਗਰ ਹੁਣ ਸਰਕਾਰੀ ਤੌਰ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਇਮੀਗ੍ਰੇਸ਼ਨ ਰੂਲਸ ਦਾ, ਮਾਈਗ੍ਰੈਂਟ ਪਾਲਿਸੀਜ਼ ਦਾ ਅਸਰ ਪੈਂਦਾ ਤੁਹਾਡੇ ਮੋਟਲ ਬਿਜ਼ਨਸ ਦੇ ਉੱਤੇ?
8: ਨਹੀਂ, ਬਹੁਤ ਜ਼ਿਆਦਾ ਸਟਾਫ ਦਾ ਸਾਨੂੰ ਇਹੋ ਜਿਹਾ ਮਾਈਗ੍ਰੇਸ਼ਨ, ਜਿਹੜੇ ਜਿਵੇਂ ਤੁਸੀਂ ਦੱਸਿਆ ਕਿ ਮਾਈਗ੍ਰੇਸ਼ਨ ਦਾ ਸਾਡੇ 'ਤੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ, ਥੋੜ੍ਹਾ ਬਹੁਤਾ ਤਾਂ ਹੁੰਦਾ ਹੀ ਆ, ਕਿਉਂਕਿ ਬਾਹਰ ਤੋਂ ਜਿਹੜਾ ਕੋਈ ਵੀ ਤੁਸੀਂ ਇੰਪਲਾਈ ਲੈ ਕੇ ਆਉਣਾ ਉਹਦੇ ਵਾਸਤੇ ਬਹੁਤ ਜ਼ਿਆਦੀਆਂ ਫੋਰਮੈਲਿਟੀਜ਼ ਆ
9: ਜੀ,
8: ਅਤੇ ਮੈਂ ਪ੍ਰੈਫਰ ਕਰਦਾ ਕਿ ਇੱਥੋਂ ਹੀ ਸਟਾਫ ਹਾਇਰ ਕੀਤਾ ਜਾਵੇ, ਅਤੇ ਉਹਦੇ ਨਾਲ ਕੀ ਆ ਵੀ ਲੋਕਲ ਜਿਹੜੇ ਆਪਣੇ ਸਟੂਡੈਂਟ ਵੀ ਆ, ਚਾਹੇ ਸਟੂਡੈਂਟ ਆ ਚਾਹੇ ਉਹ PR ਆ, ਉਹ ਸਾਹਿਬ ਸਾਰਿਆਂ ਨੂੰ ਜੋਬ ਦਾ ਮੌਕਾ ਮਿਲਦਾ।
7: ਨਾਲ ਦੀ ਨਾਲ ਅਗਰ ਗੱਲਬਾਤ ਕਰੀਏ ਵਿਕਟੋਰੀਅਨ ਇਲੈਕਸ਼ਨਸ ਦੀ, ਇਲੈਕਸ਼ਨਸ ਵੀ ਆਉਣ ਵਾਲੀਆਂ ਨੇ, ਸੋ ਹੋਸਪਿਟੈਲਿਟੀ ਸੈਕਟਰ ਖਾਸ ਕਰਕੇ ਜੋ ਖੇਤਰੀ ਇਲਾਕਿਆਂ ਦੇ ਵਿੱਚ ਹੈ, ਉਹਨਾਂ ਦੇ ਕੀ ਖਾਸ ਮੁੱਦੇ ਨੇ ਸਰਕਾਰ ਕੋਲੋਂ ਕਿ ਕਿੰਨਾ ਵੱਲ ਧਿਆਨ ਦੇਣਾ ਚਾਹੀਦਾ ਆ?
8: ਸਾਡੇ ਤਾਂ ਮੁੱਦੇ ਇਹੋ ਹੀ ਆ ਕਿ ਜਿਹੜਾ ਜਿਵੇਂ ਹੋਸਪਿਟੈਲਿਟੀ ਜਾਂ ਟੂਰਿਜ਼ਮ ਆ, ਇਹਨੂੰ ਥੋੜ੍ਹਾ ਜਿਹਾ ਤੁਸੀਂ ਮਤਲਬ ਅਪਗ੍ਰੇਡ ਕਰੋ, ਜਾਂ ਤੁਸੀਂ ਕੁਛ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਟੂਰਿਜ਼ਮ ਜ਼ਿਆਦਾ ਪ੍ਰਫੁੱਲਤ ਹੋਵੇ ਜਿਵੇਂ ਰੀਜਨਲ ਏਰੀਆਸ ਦੇ ਵਿੱਚ, ਤੁਹਾਨੂੰ ਕੁਛ ਇਹੋ ਜਿਹਾ ਕਰਨਾ ਚਾਹੀਦਾ ਸਾਡੀ, ਅਤੇ ਗਵਰਨਮੈਂਟ ਨੂੰ ਇਹੀ ਅਪੀਲ ਆ ਕਿ ਮਤਲਬ ਟੂਰਿਜ਼ਮ ਨੂੰ ਤੁਸੀਂ ਪ੍ਰਫੁੱਲਤ ਕਰੋ। ਉਹਦੇ ਨਾਲ ਇਕੱਲਾ ਮੋਟਲਸ ਬਿਜ਼ੀ ਨਹੀਂ ਹੁੰਦੇ, ਉਹਦੇ ਨਾਲ ਸਾਰਾ ਜਿੰਨਾ ਵੀ ਟਾਊਨ ਹੁੰਦਾ, ਕੋਈ ਵੀ ਟਾਊਨ ਲਾ ਲਓ, ਉਹਦੀ ਇਕਨੋਮੀ 'ਤੇ ਬਹੁਤ ਫਰਕ ਪੈਂਦਾ।
7: ਸੋ ਜਦੋਂ ਇਲੈਕਸ਼ਨਸ ਦੀ ਗੱਲਬਾਤ ਆਉਂਦੀ ਆ ਤਾਂ ਖੇਤਰੀ ਇਲਾਕਿਆਂ ਦੇ ਵਿੱਚ ਆਪਾਂ ਦੇਖਿਆ ਕਿ ਵਨ ਨੇਸ਼ਨ ਕਾਫੀ ਹੁਣ ਉੱਭਰ ਰਹੀ ਹੈ, ਔਰ ਪਿਛਲੀਆਂ ਖੇਤਰੀ ਇਲੈਕਸ਼ਨ ਦੇ ਵਿੱਚ ਵੀ ਜਿੱਤ ਵੱਲ ਵਧਦੀ ਨਜ਼ਰ ਆਈ ਹੈ। ਸੋ ਨਾਲ ਦੀ ਨਾਲ ਭਾਰਤੀ ਭਾਈਚਾਰੇ ਦੇ ਖਿਲਾਫ ਖਾਸ ਕਰਕੇ ਆਨਲਾਈਨ ਹੇਟ ਤੋਂ ਸ਼ੁਰੂ ਹੁੰਦਾ, ਹੁਣ ਕਾਫੀ ਜ਼ਿਆਦਾ ਹੇਟ ਜਾਂ ਰੇਸਿਜ਼ਮ ਵਧਣਾ ਸ਼ੁਰੂ ਹੋ ਚੁੱਕਾ ਹੈ, ਕੀ ਖੇਤਰੀ ਇਲਾਕੇ ਦੇ ਵਿੱਚ ਵੀ ਇਹ ਚੀਜ਼ ਫੇਸ ਕਰਦੇ ਹੋ, ਦੇਖੀਏ ਤੁਸੀਂ ਰੀਸੈਂਟ ਟਾਈਮਸ ਦੇ ਵਿੱਚ?
8: ਨਹੀਂ, ਸਾਨੂੰ ਕੋਈ ਇਹੋ ਜਿਹਾ ਬਹੁਤ ਜ਼ਿਆਦਾ ਵੇਖਣ ਨੂੰ ਨਹੀਂ ਮਿਲਿਆ ਉਸ ਚੀਜ਼ ਦਾ ਅਸਰ, ਕਿਉਂਕਿ ਜਿਹੜਾ ਖੇਤਰੀ ਰੀਜਨਲ ਇਲਾਕੇ ਦੇ ਵਿੱਚ ਜਿਹੜੇ ਲੋਕ ਆ ਬਹੁਤ ਵਧੀਆ ਆ, ਹੈਲਪਫੁੱਲ ਆ, ਅਤੇ ਮੈਨੂੰ ਲੱਗਦਾ ਨਹੀਂ ਉਹ ਇੰਨੇ ਡਿਸਕ੍ਰੀਮੀਨੇਟ ਹੈਗੇ ਆ।
7: ਸੋ ਤੁਹਾਡੇ ਮੁਤਾਬਕ ਅਗਲੇ 10-12 ਸਾਲਾਂ ਦੇ ਵਿੱਚ ਖੇਤਰੀ ਇਲਾਕਾ ਖਾਸ ਕਰਕੇ ਸ਼ੈਪਟਨ ਹੋਰ ਗਰੋ ਕਰੇਗਾ?
8: ਸ਼ੈਪਟਨ, ਹਾਂਜੀ, ਜੇ ਤੁਸੀਂ ਜਿਵੇਂ ਮੈਂ 2018 ਦੇ ਵਿੱਚ ਇੱਥੇ ਮੂਵ ਹੋਇਆ ਸੀ, ਉਦੋਂ ਸ਼ੈਪਟਨ ਦੇ ਕਾਫੀ ਏਰੀਆ ਖਾਲੀ ਪਈ ਸੀ, ਅਤੇ ਹੁਣ ਜਦੋਂ ਤੁਸੀਂ ਹੁਣ क्योंकि काफ़ी लोग सिडनी तो मेलबर्न तो इतने मूव होना चाहते हैं। नंबर दो तो यह भी चीज़ है कि इतने आके बच्चों की जी परवरिश है वह भी एज जिदा आप पेंडू माहौल मिलता सारियां तो बहुत खुश होंगे।
7: इकनोमिक ग्रोथ की गलबात की है कि तुम्हें तो माण महसूस होंगे कि तुम्हारा बिजनेस भी शैप्टन की इकोनमी के योगदान पा रहा।
8: हाँ जी डेफिनेटली अपने आप को बहुत भागा समझते हैं कि असं शैप्टन के बैठे हाँ तो असं चाहते हैं कि सारा भाईचारा रल मिल के रवे ते शैप्टन नू होर आपां अगे लैके चलिए।
7: सो शैप्टन जिवें तुसीं पंजाब दे पिंडां दी वी गलबात कीती है किन्नी समानता लगदी है याद आउंदी पंजाब दी इत्थे रहिंदे होए या फिर लगदा कि नहीं सेम चीज़ां ही ने।
8: जे आपां शैप्टन नू वेख के चलीए तां इह तां बिल्कुल जिवें पिंड ही लगदा है ना इत्थे कोई बहुत ज़्यादा इन्ना फर्क नहीं है कि मतलब पंजाब दे पिंडां दा ते इत्थों दा सेम माहौल उहो जिहा तुहानूं वेखण नू मिलेगा। इत्थे गुरु घर च वी उवें जिवें अपना पिंडां दे गुरु घर विच हुंदा उदां ही इत्थे सारे सेवा करदे।
7: 8-9 सालां दे विच तुसीं डेफिनेटली सक्सैसफुल होए हो सक्सैस दा मंत्रा की है?
8: सफलता दे पिछे सब तो वड्डी इक्को चीज़ है हार्डवर्क। हाँ जी तुहानूं हार्डवर्क प्लस डिसिपलिन दे विच रह के ही तुसीं कोई भी चीज़ नूं जे सक्सैस करना उहदे विच तुहानूं पूरा ध्यान दे के फिर ही सक्सैस हो सकते हैं।
7: मॉटल बिजनेस तो अलावा हॉस्पिटैलिटी तो अलावा होर भी ख्याल है किसी होर सैक्टर वाल भी वधन दा?
8: हाँ जी थोड़ा बहुत चल रहा होर के पास भी थोड़ा इनवैसट करने की कोशिश कर रहे हैं।
7: मैं देख रहा हूँ गड्डिया का भी चंगा शौक लगता है सो गड्डिया भी कड़िया तो को होर गड्डी भी कोई बाय कर रहे हो?
8: वेखो ये आने वाला समा दस सकता। हाँ जी नहीं गड्डिया का मैं शौक आ शुरू तो ही है जिमें ते मेरी वाइफ नूं भी शौक उन्होंने भी मैं थोड़ा हों के नहीं वधिया गड्डी होनी चाहिए जे तुहाडे कोल तुसीं कर सकते हैं ना जे तुसीं वधिया अपना बिजनेस कर रहे हैं तो देन वाई नॉट यू कैन बाय गुड कार है ना।
7: बिल्कुल जी ये है जी सक्सैस का मंत्रा कि हार्डवर्क करो तो नाल डिसिप्लिन रहो और भी इस इंडस्ट्री दे विच या किसी भी इंडस्ट्री दे विच सफलता हासिल कर सकते हो और जिवें कि सुखजीत जी ने कहा कि हाँ ये सपोर्टिव ने अगर किसी होर ने भी इस इंडस्ट्री वाल जाना हो जरूर इन्हों कॉन्टैक्ट कर सकते हो और इन्हों की सपोर्ट और गाइडेंस के नाल अगे जरूर बढ़ सकते हो। सो बहुत बहुत शुक्रिया सुखजीत जी इस सारी जानकारी वास्ते। जे कुछ होर साडे सरोतियां दर्शकों तुहाडे वालों कोई सुनेहा होवे तां?
8: हाँ जी मेरे वालों तो यही सुनेहा कि सारे रल मिल के रहना चाहिए तो जे तुम कोई बिजनेस करना तो वो तुम हार्डवर्क जरूरी है क्योंकि वो पिछे ताकि जी मेहनत है वो देखती है बाद च ना।
7: बहुत बहुत शुक्रिया सुखजीत जी इस सारी गलबात वास्ते।
8: बहुत बहुत धन्यवाद पुनीत जी ता SBS का जिन्होंने साढ़े घर आके तो सा माण बनाया। थैंक यू सो मच।
7: थैंक यू जी। हुण लैंदे आ जी इजाजत जुड़े रहो तो सुनते रहो देखते रहो SBS पंजाबी।